ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋ ਇੱਕ ਮਨ ਅਲਗ ਤਿਆਈਏ, ਫਲ ਤੇ ਵੇਹੋ ਪਾਈਏ, ਜੇ ਵੀ ਕਾਰ ਕਮਾਈਏ, ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ, ਮਤ

0: ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਾ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤਹਾ ਸਰਬ ਸ਼ਬਦੰ ਏਕ।

ਨੀਲ ਵਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀ ਆ।

ਸਤਿਗੁਰੂ ਟਵਾਰੇ ਜਿਤਨ ਲੈ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਈ ਨੀ ਨੇ ਤ੍ਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵ ਨਜ਼ਾਰਿਆ ਸਤਿਗੁਰੂ ਹੈ ਬੋਇਥਾ।

ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦਨ ਸਿਰ ਪੂਜਸ ਬਗਲ ਸਮਾਧਨ ਮੁਖ ਝੂਠ ਵਿਭੁਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ।

साजी प्रीत हम तुम जोरी, तुम जोरी।

देवजी वडहंस महला चौथा जप हर हर जप हर हर नाम मेरे मन पाया राम

जप सब रोग गवाया।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ ਅੰਧ ਕੂਪ ਮਹਾਤਯਾਨ ਨਾਨਕ ਪਾਰ ਉਤਾਰ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ। ਤੁਦਿਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ। ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
0: ਵਡ ਹੰਸ ਮਹੱਲਾ ਚੌਥਾ

ਧਿਆਨ ਕਰਵਾ ਕੇ ਅਤੇ ਲਿਆ ਕੇ ਮਹਾਰਾਜ ਜੀ ਦੇ ਅੱਗੇ ਲਿਟਾ ਦਿੱਤਾ। ਬਸਤਰ ਵਿੱਚ ਪੂਰਾ ਲਪੇਟਿਆ ਹੋਇਆ ਅਤੇ ਸਤਿਗੁਰੂ ਮਹਾਰਾਜ ਨੇ ਜਦੋਂ ਬਸਤਰ ਹਟਾ ਆਪਣੀ ਮਿਹਰ ਦੀ ਨਜ਼ਰ ਨਾਲ ਤੱਕਿਆ ਅਤੇ ਪੂਰਾ ਨਵਾਂ ਨਰੋਵਾ ਹੀ ਹੋ ਗਿਆ। ਪਤਾ ਹੀ ਨਹੀਂ ਲੱਗਾ ਉਹ ਰੋਗ ਕਿੱਥੇ ਗਿਆ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਆ ਸਾਗਰ ਦਿੱਤਾ ਨਾ ਮਹਾਰਾਜ ਨੇ, ਅੱਜ ਹੁਕਮ ਹੈ ਜਿਹੜਾ ਤੁਸੀਂ ਹੁਣ ਪੜ੍ਹਿਆ ਸੁਣਿਆ, ਗੁਰ ਸਾਗਰ ਰਤਨੀ ਭਰਪੂਰੇ। ਆ ਸਾਗਰ ਹੈ, ਇਹਦੇ 'ਚ ਉਹ ਗੁਣ ਭਰੇ ਪਏ ਆ, ਇਹਦੇ 'ਚ ਆ ਕੇ ਮਨ ਦੀ ਚੁੱਭੀ ਲਾਉਣੀ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਸਾਨੂੰ ਸਰੋਵਰ ਦੇ ਰੂਪ 'ਚ ਦਿੱਤੇ ਆ, ਇਹਦੇ 'ਚ ਅੰਮ੍ਰਿਤ ਸਰੋਵਰ ਹੈ, ਇਹਦੇ 'ਚ ਅੰਮ੍ਰਿਤ ਰਸ ਭਰਿਆ ਹੋਇਆ, ਇਹਦੇ 'ਚ ਖਟਾਸ ਨਹੀਂ ਹੈ। ਤੁਸੀਂ ਕੱਲ੍ਹ ਦੇ ਦਿਹਾੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਭਾਵਨਾ ਨਾਲ ਮਨਾਇਆ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਰਾਮਸਰ ਦੇ ਅਸਥਾਨ 'ਤੇ ਸਮੁੱਚੀ ਬਾਣੀ ਇਕੱਤਰ ਕਰਦੇ ਆ। ਭਾਈ ਗੁਰਦਾਸ ਜੀ ਜਿਹੜੇ ਨੇ ਉਹ ਲਿਖਾਰੀ ਨੇ, ਭਾਈ ਬੰਨੋ ਜੀ ਕਲਮਾਂ ਘੜ ਕੇ ਦਿੰਦੇ ਆ ਅਤੇ ਸ਼ਾਹੀ ਤਿਆਰ ਕਰਦੇ। ਉਸ ਵੇਲੇ ਸ਼ਾਹੀ ਜਿਹੜੀ ਤਿਆਰ ਹੁੰਦੀ ਸੀ ਲਗਭਗ 15 ਦਿਨ ਲੱਗਦੇ ਸੀ ਸ਼ਾਹੀ ਨੂੰ ਤਿਆਰ ਕਰਨ ਲੱਗਿਆਂ। ਸ਼ਾਹੀ ਤਿਆਰ ਕਰਨੀ, ਕਲਮਾਂ ਘੜਨੀਆਂ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਪੂਰਨਤਾ ਕਰਾਉਂਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਸੁਭਾਏ ਮਨ ਕਰਵਾ ਕੇ, ਉਦੋਂ ਭਾਈ ਮਨੀ ਸਿੰਘ ਜੀ ਲਿਖਾਰੀ ਹੈ ਅਤੇ ਬਾਬਾ ਦੀਪ ਸਿੰਘ ਜੀ ਕਲਮਾਂ ਘੜਨੀਆਂ ਅਤੇ ਸ਼ਾਹੀ ਤਿਆਰ ਕਰਨੀ। ਹੁਣ ਇੱਧਰ ਜਿਹੜਾ ਗੁਰੂ ਕਲਗੀਧਰ ਮਹਾਰਾਜ ਨੇ ਕਿਰਪਾ ਕੀਤੀ, ਦੋਵਾਂ ਨੂੰ ਮਾਣ ਮਿਲ ਗਿਆ, ਭਾਈ ਮਨੀ ਸਿੰਘ ਜੀ ਨੂੰ ਵੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਵੀ। ਚਾਰ ਗ੍ਰੰਥ ਸਾਹਿਬ ਜਿਹੜੇ ਨੇ ਉਹ ਬਾਬਾ ਦੀਪ ਸਿੰਘ ਜੀ ਨੇ ਕਲਮ ਦੇ ਨਾਲ ਬਾਅਦ ਵਿੱਚ ਲਿਖੇ ਆ, ਚਾਰ ਸਰੂਪ ਤਿਆਰ। ਪਰ ਇੱਧਰ ਜਦੋਂ ਭਾਈ ਗੁਰਦਾਸ ਜੀ ਦੇ ਨਾਲ ਭਾਈ ਬੰਨੋ ਜੀ ਦੀ ਡਿਊਟੀ ਲਾਈ ਸੀ, ਉਹ ਪ੍ਰਵਾਨ ਨਹੀਂ ਕੀਤਾ, ਨਾ ਉਹ ਜਿਹੜਾ ਉਹਨੇ ਬੀੜ ਵੱਖਰੀ ਤਿਆਰ ਕਰ ਲਈ ਨਾ ਉਹ ਪ੍ਰਵਾਨ ਕੀਤੀ ਹੈ, ਜਿਹਨੂੰ ਖਾਰੀ ਬੀੜ ਕਹਿ ਦਿੱਤਾ ਵੀ ਇਹਦੇ ਵਿੱਚ ਚੁੱਭੀ ਲਾਇਆਂ ਰੋਗ ਨਹੀਂ ਮਿਟਣਗੇ। ਜਿਹੜਾ ਗ੍ਰੰਥ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਇਕੱਤਰ ਕਰਕੇ ਬੀੜ ਤਿਆਰ ਕੀਤੀ ਹੈ, ਉਹਦੇ ਵਿੱਚ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਕਿਉਂਕਿ ਗੁਰਸਾਗਰ ਰਤਨੀ ਭਰਪੂਰੇ, ਜਾਂ ਰਾਮਦਾਸ ਸਰੋਵਰ ਨਾਤੇ, ਕਿਹੜਾ ਸਰੋਵਰ? ਆ ਸਰੋਵਰ ਗੁਰੂ ਗ੍ਰੰਥ ਸਾਹਿਬ ਜੀ, ਰਾਮ ਦੇ ਦਾਸ ਆ ਜਿਹੜੇ ਆਪਾਂ ਸੇਵਕ ਹਾਂ, ਸੰਗਤ ਹੈ, ਜਦੋਂ ਗੁਰੂ ਕੀ ਸੰਗਤ ਇਸ ਪਾਵਨ ਸਰੋਵਰ ਵਿੱਚ ਮਨ ਦਾ ਇਸ਼ਨਾਨ ਕਰੇਗੀ, ਪਾਪ ਕਿੱਥੇ ਹੈ? ਮਨ 'ਤੇ। ਪਾਪ ਕਿੱਥੇ ਹੈ? ਮਤ 'ਤੇ। ਉਹ ਮਤ ਉਹਦੀ ਵਾਸ਼ ਹੋ ਜਾਏਗੀ, ਮਨ ਵਿੱਚੋਂ ਪਾਪ ਦੀ ਮੱਲ ਉਤਰ ਜਾਏਗੀ, ਕਿਉਂਕਿ ਪਾਣੀ ਦੇ ਸਰੋਵਰ ਵਿੱਚ ਇਸ਼ਨਾਨ ਕਰੋਗੇ ਸਰੀਰ ਦੀ ਮੈਲ ਉਤਰੇਗੀ, ਗੁਰਬਾਣੀ ਦੇ ਸਰੋਵਰ 'ਚ ਇਸ਼ਨਾਨ ਕਰੋਗੇ ਅਤੇ ਮਨ ਦੀ ਮਤ ਦੀ ਮੈਲ ਉਤਰੇਗੀ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ, ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ। ਇਹ ਬਖਸ਼ਿਸ਼ ਪੂਰੇ ਗੁਰੂ ਨੇ ਦਿੱਤੀ ਹੈ, ਅਤੇ ਭਾਈ ਬੰਨੋ ਤੂੰ ਗੁਰੂ ਤੋਂ ਵੀ ਉੱਪਰ ਹੋਣ ਲੱਗਾ, ਇਸ ਲਈ ਉਹਨੂੰ ਖਾਰੀ ਕਹਿ ਦਿੱਤਾ। ਜਿਹੜਾ ਅੱਜ ਉਹ ਕਾਨਪੁਰ ਦੇ ਇਲਾਕੇ ਦੇ ਵਿੱਚ ਉਹ ਭਾਈ ਬੰਨੋ ਵਾਲੀ ਬੀੜ ਤੁਸੀਂ ਦੇਖ ਸਕਦੇ ਹੋ, ਪਰ ਉਹ ਪ੍ਰਵਾਨਿਤ ਨਹੀਂ ਹੈ। ਗੁਰੂ ਮਹਾਰਾਜ ਨੇ ਸਾਨੂੰ ਉਹ ਸਰੋਵਰ ਦੇ ਦਿੱਤਾ ਜਿਹਦੇ ਵਿੱਚ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਮਨ ਅਤੇ ਤਨ ਅਰੋਗ ਹੋ ਜਾਂਦੇ ਆ। ਐਸੀ ਬਖਸ਼ਿਸ਼ ਹੈ ਗੁਰਬਾਣੀ ਦੇ ਵਿੱਚ, ਪਰ ਉਹਦੇ ਲਈ ਕੀ ਕਰਨਾ ਪਏਗਾ? ਮੁਖ ਗੁਰਮੁਖ, ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ। ਗੁਰੂ ਦੇ ਸਨਮੁਖ ਹੋ ਕੇ, ਮੁਖ ਤੋਂ ਸਨਮੁਖ ਕਿਹਨੇ ਹੋਣਾ? ਮਨ ਨੇ। ਮਨ ਦੇ ਮਨ ਤੋਂ, ਮਨ ਦੇ ਮੁਖ ਤੋਂ ਜਦੋਂ ਨਾਮ ਜਪਿਆ ਜਾਏਗਾ
ਫਿਰ ਗੱਲ ਬਣਨੀ ਹੈ।

ਭਗਤ ਕਬੀਰ ਸਾਹਿਬ ਘਰ ਦੇ ਵਿੱਚ ਨਹੀਂ ਸੀ, ਮਾਈ ਲੋਈ ਮਾਤਾ ਲੋਈ ਜੀ ਘਰ ਵਿੱਚ ਸੀ ਅਤੇ ਇੱਕ ਆ ਗਿਆ, ਕਹਿੰਦਾ ਜੀ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਜਾਂ ਪੀੜਾ ਹੈ। ਉਹ ਕਹਿਣ ਲੱਗੇ ਵੀ ਭਗਤ ਜੀ ਘਰ ਵਿੱਚ ਨਹੀਂ ਹੈ, ਤੂੰ ਇੱਦਾਂ ਕਰ ਚੌਂਕੜੀ ਮਾਰ ਕੇ ਬੈਠ, ਅੱਖਾਂ ਬੰਦ ਕਰ ਅਤੇ ਭਾਈ ਕੇ ਰਾਮ ਕਹੋ। ਮਾਤਾ ਜੀ ਕਹਿੰਦੇ ਭਾਈ ਕੇ ਰਾਮ ਕਹੋ। ਉਹਨੇ ਆਖਿਆ ਰਾਮ। ਕਹਿੰਦੇ ਤੇਰੀ ਪੀੜਾ ਦੂਰ ਹੋ ਗਈ? ਉਹ ਕਹਿੰਦੇ ਨਹੀਂ ਜੀ, ਕੋਈ ਫਰਕ ਨਹੀਂ ਪਿਆ। ਦੂਜੀ ਵਾਰ ਫਿਰ ਆਖਿਆ ਭਾਈ ਰੇ ਰਾਮ ਕਹੋ। ਦੂਜੀ ਵਾਰ ਫਿਰ ਪੁੱਛਿਆ ਪੀੜਾ ਦੂਰ ਹੋ ਗਈ? ਉਹ ਕਹਿਣ ਲੱਗੇ ਨਹੀਂ ਹੋਈ। ਕਹਿੰਦੇ ਫਿਰ ਤੂੰ ਮੁੱਖ ਤੋਂ ਬਾਹਰੋਂ ਰਾਮ ਕਹਿ ਰਿਹਾ, ਮਨ ਤੋਂ ਕਹਿ ਕੇ ਦੇਖ, ਤੇਰੇ ਮਨ ਵਿੱਚੋਂ ਆਵਾਜ਼ ਆਉਣੀ ਚਾਹੀਦੀ ਹੈ। ਜਦੋਂ ਮਨ ਵਿੱਚੋਂ ਉਹਦੇ ਆਵਾਜ਼ ਆਈ ਰਾਮ, ਤੇ ਪੀੜਾ ਦੂਰ ਹੋ ਗਈ। ਸਾਡਾ ਮਨ ਨਹੀਂ ਨਾ ਗੁਰਬਾਣੀ ਨਾਲ ਜੁੜ ਪਾ ਰਿਹਾ, ਇਸ ਲਈ ਗੱਲ ਨਹੀਂ ਬਣਦੀ। ਦਵਾਈ ਹੈ, ਡਾਕਟਰ ਨੇ ਦਵਾਈ ਦਿੱਤੀ ਹੈ, ਉਹ ਹੁਣ ਮੈਂ ਮੁੱਖ ਦੇ ਵਿੱਚ ਰੱਖ ਲਵਾਂ, ਗਲੇ ਤੋਂ ਥੱਲੇ ਨਾ ਉਤਾਰਾਂ, ਅਤੇ ਕੀ ਉਹ ਅਸਰ ਹੋ ਜਾਏਗਾ? ਨਹੀਂ ਹੋਣਾ। ਉਹ ਗਲੇ ਤੋਂ ਥੱਲੇ ਉਤਰਨੀ ਚਾਹੀਦੀ ਹੈ। ਗੁਰਬਾਣੀ ਤਾਂ ਹਜੇ ਮਨ ਤੱਕ ਪਹੁੰਚ ਹੀ ਨਹੀਂ ਰਹੀ, ਫਿਰ ਇਹ ਰੋਗ ਕਿੱਦਾਂ ਮਿਟਣਗੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਤੋਂ ਛੁਟਕਾਰਾ ਕਿੱਦਾਂ ਹੋਏਗਾ? ਜਦੋਂ ਮਨ ਦੇ ਮੁੱਖ ਤੋਂ ਗੁਰੂ ਦੇ ਸਨਮੁੱਖ ਹੋ ਕੇ ਨਾਮ ਜਪਿਆ ਗਿਆ, ਸਭ ਰੋਗ ਗਵਾਇਆ, ਸਭ ਰੋਗ ਦੂਰ ਹੋ ਗਿਆ, ਮਿਟ ਗਿਆ। ਇਸ ਲਈ ਮਹਾਰਾਜ ਕਹਿੰਦੇ ਨੇ ਮੇਰੇ ਮਨ ਨੂੰ ਹੁਣ ਇਹ ਨਾਮ ਪਿਆਰਾ ਲੱਗਣ ਲੱਗ ਗਿਆ। ਪਹਿਲੇ ਪਹਿਲ ਦਵਾਈ ਬੜੀ ਕੌੜੀ ਲੱਗਦੀ ਹੈ, ਮੁੜ ਕੇ ਫਿਰ ਉਹ ਦਵਾਈ ਖਾਣੀ ਚੰਗੀ ਲੱਗਦੀ ਹੈ, ਕਿਉਂਕਿ ਉਹਦਾ ਅਸਰ ਦਿਖਾਈ ਦਿੰਦਾ ਨਾ, ਵੀ ਇਹਦਾ ਅਸਰ ਹੈ, ਫਿਰ ਉਹ ਚੰਗੀ ਲੱਗ। ਪਹਿਲੇ ਪਹਿਲ ਤਾਂ ਬਾਣੀ ਵੀ ਕੌੜੀ ਲੱਗਦੀ ਹੈ, ਸੁਣਨੀ ਵੀ ਕੌੜੀ ਲੱਗਦੀ ਹੈ, ਬਾਣੀ ਦਾ ਪਾਠ ਕਰਨਾ ਵੀ ਕੌੜਾ ਲੱਗਦਾ, ਪਰ ਫਿਰ ਇੱਕ ਦਿਨ ਬਾਣੀ ਮਿੱਠੀ ਲੱਗਣ ਲੱਗ ਜਾਂਦੀ ਹੈ, ਪਿਆਰੀ ਲੱਗਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹੁਣ ਮੇਰੇ ਮਨ ਨੂੰ ਇਹ ਨਾਮ ਬੜਾ ਪਿਆਰਾ ਲੱਗਦਾ, ਅਤੇ ਗੁਰੂ ਦੇ ਸਨਮੁੱਖ ਹੋ ਕੇ ਜਦੋਂ ਇਹਨੂੰ ਜਪਿਆ ਤਾਂ ਸਭ ਰੋਗ ਦੂਰ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਤਨ ਨੂੰ ਤਾਪ ਚੜ੍ਹ ਗਿਆ, ਉਤਰਦਾ ਨਹੀਂ ਸੀ। ਕਈਆਂ ਨੇ ਕੁਛ ਆਖਿਆ, ਕਈਆਂ ਨੇ ਕੁਛ, ਪਰ ਸਰਬ ਰੋਗ ਕਾ ਔਖਦ ਨਾਮ ਦਿੱਤਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕੱਟ ਜਮਕੀ ਫੰਦਾ, ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਵਾ। ਮਹਾਰਾਜ ਜੀ ਨੇ ਸ਼ੁਕਰਾਨੇ ਦਾ ਸ਼ਬਦ ਵੀ ਉਚਾਰਿਆ, ਕਹਿੰਦੇ ਹਰ ਗੋਬਿੰਦ ਨਵਾਂ ਨਰੋਵਾ, ਉਹ ਨਵਾਂ ਨਰੋਵਾ ਹੋ ਗਏ। ਕਦੋਂ? ਮੇਰਾ ਸਤਿਗੁਰ ਰਖਵਾਲਾ ਹੋਇਆ, ਹੋਵਾ। ਸਤਿਗੁਰੂ ਕੀ ਹੈ? ਵੈਦ। ਵੈਦ ਦੇ ਰੂਪ ਵਿੱਚ ਸਤਿਗੁਰ ਰਖਵਾਲਾ ਹੋ ਗਿਆ। ਜਦੋਂ ਮੇਰ ਦਾ ਹੱਥ ਸਿਰ 'ਤੇ ਰੱਖਿਆ ਅਤੇ ਨਾਮ ਦੀ ਦਵਾਈ ਅੰਦਰ ਗਈ ਅਤੇ ਨਵਾਂ ਨਰੋਵਾ ਹੋ ਗਿਆ। ਇਸ ਲਈ ਮਹਾਰਾਜ ਜੀ ਕਿਰਪਾ ਕਰਦੇ ਆ ਕਿ ਗੁਰੂ ਦੇ ਸਨਮੁੱਖ ਹੋ ਕੇ, ਇੱਕ ਗੱਲ ਨੋਟ ਕਰਿਓ, ਗੁਰੂ ਦੇ ਸਨਮੁੱਖ ਹੋ ਕੇ ਗੱਲ ਬਣਨੀ ਹੈ, ਬੇਮੁੱਖ ਹੋ ਕੇ ਨਹੀਂ। ਜਦੋਂ ਅਸੀਂ ਮਨ ਦੇ ਤਲ 'ਤੇ ਗੁਰੂ ਦੇ ਸਨਮੁੱਖ ਹੋਵਾਂਗੇ, ਗੁਰੂ ਦੇ ਰਾਹੀਂ ਜਦੋਂ ਨਾਮ ਜਪਿਆ ਫਿਰ ਸਭ ਰੋਗ ਗਵਾਇਆ ਰਾਮ। ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਪ੍ਰੇਮਾ ਜੀ 'ਤੇ ਕਿਰਪਾ ਕਰਤੀ, ਤਰਨ ਤਾਰਨ ਸਾਹਿਬ ਅਸਥਾਨ ਦੇਖਦੇ ਹਾਂ ਆਪਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿੰਨੀ ਵੱਡੀ ਕਿਰਪਾ ਕੀਤੀ। ਤਨ ਦੇ ਉੱਤੇ ਕੋਹੜ ਦਾ ਰੋਗ ਸੀ ਅਤੇ ਪਰਿਵਾਰ ਪਿੰਡ ਤੋਂ ਬਾਹਰ ਛੱਡਣ ਚੱਲਿਆ। ਮਹਾਰਾਜ ਕਹਿੰਦੇ ਕਿਉਂ? ਉੱਥੇ ਫਿਰ ਸਤਿਗੁਰੂ ਜੀ ਨੇ ਨਾਲੇ ਇਸ਼ਨਾਨ ਕਰਾਇਆ, ਨਾਲੇ ਨਾਮ ਜਪਾਇਆ, ਉਹ ਨਵਾਂ ਨਰੋਵਾ ਹੋ ਗਿਆ, ਜਿੱਥੇ ਅੱਜ ਤਰਨ ਤਾਰਨ ਸਾਹਿਬ ਉਹ ਪਵਿੱਤਰ ਅਸਥਾਨ ਆਪਾਂ ਦੇਖਦੇ ਹਾਂ। ਬਹੁਤ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਯਾਤਰਾ ਕਰਦੇ ਆ
ਤੇ ਇੱਕ ਕੋੜੀ ਦੇ ਘਰ ਵਿੱਚ ਜਾ ਕੇ ਉਹਦੇ ਜ਼ਖਮ ਆਪ ਸਾਫ ਕਰਦੇ ਆ, ਉਹਦੇ ਜ਼ਖਮ ਵੀ ਸਾਫ ਕਰਦੇ ਨਾਲ ਨਾਲ ਬਾਣੀ ਵੀ ਪੜ੍ਹਦੇ ਆ, ਤੇ ਜਦੋਂ ਉਹ ਹਾਏ ਹਾਏ ਕਰਦਾ ਫਿਰ ਸ਼ਬਦ ਵੀ ਉਚਾਰਦੇ ਆ। ਮਹਾਰਾਜ ਕਹਿੰਦੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵੈਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਮਿਲ ਲਾਏ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਉਹ ਮਹਾਰਾਜ ਨੇ ਉਹਨੂੰ ਵੀ ਨਵਾਂ ਨਰੋਵਾ ਕਰ ਦਿੱਤਾ। ਇਸ ਲਈ ਸਾਹਿਬ ਜੀ ਕਹਿੰਦੇ ਨੇ ਉਹ ਨਵਾਂ ਨਰੋਵਾ ਹੋ ਜਾਂਦਾ ਹੈ ਜਿਹੜੇ ਮਨ ਦੇ ਤਲ ਤੇ ਗੁਰੂ ਦੇ ਸਨਮੁਖ ਹੋ ਪਰਮੇਸ਼ਵਰ ਦੇ

0: ਗੁਰਮੁਖ ਪਹਿਲਾਂ ਤੇ ਗੁਰਮੁਖ ਬਣਨਾ ਪੈਣਾ ਨਾ, ਪਹਿਲਾਂ ਤਾਂ ਗੁਰੂ ਦੇ ਸਨਮੁਖ ਹੋਣਾ ਪੈਣਾ, ਪਹਿਲੇ ਤੇ ਮਨ ਗੁਰੂ ਮਹਾਰਾਜ ਨੂੰ ਸਮਰਪਿਤ ਕਰਨਾ ਪੈਣਾ। ਡਾਕਟਰ ਸਾਡੇ ਸਰੀਰ ਨੂੰ ਕੋਈ ਬਿਮਾਰੀ ਹੈ, ਹੱਥ ਨੂੰ ਹੈ, ਪੈਰ ਨੂੰ ਹੈ, ਚਮੜੀ ਨੂੰ ਹੈ, ਹੱਡੀਆਂ ਨੂੰ ਹੈ, ਅੱਖਾਂ ਨੂੰ ਹੈ, ਹੁਣ ਜਿਸ ਥਾਂ 'ਤੇ ਰੋਗ ਨੇ ਅਸਰ ਕੀਤਾ ਉਹ ਡਾਕਟਰ ਦੇ ਸਾਹਮਣੇ ਤਾਂ ਕਰਨਾ ਪਏਗਾ ਨਾ। ਜੇ ਮੰਨ ਲਓ ਅੱਖਾਂ 'ਤੇ ਰੋਗ ਹੈ ਤਾਂ ਉਹ ਅੱਖਾਂ ਵਾਲੇ ਡਾਕਟਰ ਨੂੰ ਅੱਖਾਂ 'ਤੇ ਦਿਖਾਉਣੀਆਂ ਪੈਣਗੀਆਂ। ਅਸੀਂ ਕਹੇ ਜੀ ਅੱਖਾਂ ਨਹੀਂ ਦਿਖਾਉਣੀਆਂ ਡਾਕਟਰ ਸਾਹਿਬ, ਤੁਸੀਂ ਇੱਦਾਂ ਹੀ ਸਾਡਾ ਇਲਾਜ ਕਰ ਦਿਓ, ਕਿਵੇਂ ਹੋ ਜਾਏਗਾ, ਓਪਰੇਸ਼ਨ ਕਰਨਾ। ਉਹਨੇ ਕਿਹਾ ਜੀ ਮੈਂ ਆਪਣਾ ਸਰੀਰ ਅੱਗੇ ਨਹੀਂ ਕਰਨਾ, ਅਤੇ ਓਪਰੇਸ਼ਨ ਕਿੱਦਾਂ ਹੋ ਜਾਏਗਾ। ਦੰਦਾਂ ਵਾਲੇ ਡਾਕਟਰ ਨੂੰ ਕਹੋ ਵੀ ਮੇਰੇ ਦੰਦ ਆ ਜਿਹੜੇ ਆ ਦੋ ਟੁੱਟ ਗਏ, ਇਹਨੂੰ ਲਗਾਉਣਾ, ਪਰ ਮੈਂ ਮੂੰਹ ਨਹੀਂ ਅੱਗੇ ਕਰਨਾ, ਅਤੇ ਉਹ ਦੰਦ ਕਿੱਦਾਂ ਲਗਾ ਦੇਗਾ। ਰੋਗ ਬਿਮਾਰੀਆਂ ਮਨ ਨੂੰ ਭਰੀਆਂ ਪਈਆਂ, ਪਰ ਮੈਂ ਮਨ ਗੁਰੂ ਦੇ ਅੱਗੇ ਨਹੀਂ ਕਰਨਾ, ਅਤੇ ਫਿਰ ਸਤਿਗੁਰੂ ਜੀ ਵੈਦ ਬਣ ਕੇ ਇਲਾਜ ਕਿੱਦਾਂ ਕਰਨਗੇ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਅਤੇ ਸੇਵਕ ਹੈ ਕਾਰਜ ਰਾਸ, ਮਨ ਅੱਗੇ ਰੱਖਣਾ ਪਏਗਾ, ਫਿਰ ਸਤਿਗੁਰੂ ਜੀ ਨੇ ਨਾਮ ਦੇ ਰਾਹੀਂ ਗੁਰਬਾਣੀ ਦੇ ਰਾਹੀਂ ਉਹਦਾ ਇਲਾਜ। ਅਤੇ ਮੈਂ ਮਨ ਅੱਗੇ ਰੱਖਣਾ ਨਹੀਂ ਚਾਹੁੰਦਾ, ਕਿਉਂ, ਕਿਉਂਕਿ ਮਨ ਮਰਜ਼ੀਆਂ ਨਹੀਂ ਚੱਲਣੀਆਂ, ਫਿਰ ਗੁਰੂ ਦੀ ਮਰਜ਼ੀ ਚੱਲਣੀ ਹੈ, ਫਿਰ ਮੇਰੇ ਮੁਤਾਬਕ ਗੱਲ ਨਹੀਂ ਨਾ ਬਣਨੀ, ਫਿਰ ਗੁਰੂ ਦੇ। ਜਦੋਂ ਡਾਕਟਰ ਦੇ ਕੋਲ ਚਲੇ ਗਏ ਫਿਰ ਤਾਂ ਉਹਨੇ ਦੱਸਣਾ ਕੀ ਖਾਣਾ ਕੀ ਨਹੀਂ ਖਾਣਾ, ਕਿੰਨੇ ਵਜੇ ਉੱਠਣਾ ਕਿੰਨੇ ਵਜੇ ਸੋਣਾ, ਕੀ ਪਰਹੇਜ਼ ਰੱਖਣਾ, ਉਹਦੇ ਮੁਤਾਬਕ ਚੱਲਣਾ ਨਾ। ਹੁਣ ਮਨ ਕਿਉਂ ਨਹੀਂ ਦਿੰਦੇ ਆਪਾਂ ਗੁਰੂ ਸਾਹਿਬ ਨੂੰ, ਕਿਉਂਕਿ ਗੁਰੂ ਦੀ ਮੱਤ ਲੈ ਕੇ ਚੱਲਣਾ ਪਏਗਾ, ਫਿਰ ਮਨ ਮਰਜ਼ੀਆਂ ਨਹੀਂ ਹੋਣਗੀਆਂ, ਫਿਰ ਮਨ ਮੱਤ ਨਹੀਂ ਹੋਏਗੀ। ਪਰ ਉਹਦੇ ਵਿੱਚ ਸਾਡਾ ਭਲਾ ਹੈ, ਜੇ ਗੁਰੂ ਦੀ ਮਰਜ਼ੀ ਨਾਲ ਚੱਲਾਂਗੇ ਤਾਂ ਸਾਡਾ ਭਲਾ ਹੀ ਹੋਏਗਾ। ਆਪਣੀ ਮਰਜ਼ੀ ਨਾਲ ਚੱਲ ਕੇ ਤਾਂ ਦੇਖ ਹੀ ਲਿਆ ਆਪਾਂ, ਆਪਣੀ ਮਨ ਮਰਜ਼ੀਆਂ ਹੀ ਕਰ ਰਹੇ ਹਾਂ ਹੁਣ ਤੱਕ, ਕੀ ਪੱਲੇ ਹੈ ਸਾਡੇ, ਕੀ ਇਕੱਠਾ ਕੀਤਾ ਆਪਾਂ, ਦੁੱਖ ਚਿੰਤਾਵਾਂ ਕਲਾ ਕਲੇਸ਼, ਬਸ ਇਹੀ ਕੁਛ ਹੈ ਸਾਡੇ ਕੋਲ। ਜਦੋਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ ਤਾਂ ਸਾਡਾ ਭਲਾ ਹੋਏਗਾ। ਜੋ ਗੁਰ ਕਹੇ ਸੋਈ ਭਲ ਮੰਨੋ, ਗੁਰੂ ਮਹਾਰਾਜ ਸਾਡੇ ਭਲੇ ਵਾਸਤੇ ਹੀ ਆਖਦੇ ਆ ਵੀ ਤੂੰ ਆਹ ਸੰਗਤ ਕਰਨੀ ਹੈ, ਆਹ ਨਹੀਂ ਕਰਨੀ, ਤੂੰ ਆਪਣਾ ਆਹ ਨੇਮ ਬਣਾ, ਆਹ ਵਾਲਾ ਨੇਮ ਜਿਹੜਾ ਤੇਰੀ ਮਰਜ਼ੀ ਦਾ ਇਹਨੂੰ ਤਿਆਗਣਾ ਪਏਗਾ, ਆਹ ਪਰਹੇਜ਼ ਤੈਨੂੰ ਰੱਖਣਾ ਪਏਗਾ, ਅੱਖਾਂ ਦਾ ਕੰਨਾਂ ਦਾ ਜ਼ੁਬਾਨ ਦਾ ਇੰਦਰੀਆਂ ਦਾ। ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਗੁਰੂ ਦੇ ਸਨਮੁਖ ਹੋ ਕੇ ਨਾਮ ਦਾ ਜਾਪ ਜਿਹੜਾ ਅਸੀਂ ਕੀਤਾ, ਫਿਰ ਕੀ ਹੋਇਆ, ਗੁਰਮੁਖ ਜਪ ਸਭ ਰੋਗ ਗਵਾਇਆ। ਗੁਰੂ ਦੇ ਸਨਮੁਖ ਹੋ ਕੇ ਜਦੋਂ ਜਪਿਆ ਰੋਗ ਦੂਰ ਹੋ ਗਿਆ, ਸਭ ਸਾਰੇ ਰੋਗ, ਅਰੋਗਤ ਭਏ ਸਰੀਰਾ, ਇਹ ਤਨ ਕਰਕੇ ਵੀ ਔਰ ਮਨ ਕਰਕੇ ਵੀ ਅਰੋਗ ਹੋ ਗਿਆ, ਮਨ ਵੀ ਅਰੋਗ ਅਤੇ ਤਨ ਵੀ ਨਵਾਂ ਨਰੋਵਾ ਹੋ ਗਿਆ। ਸਤਿਗੁਰੂ ਦੇ ਰਾਹੀਂ ਜਿਹਨੂੰ ਨਾਮ ਜਪਣ ਦੀ ਜਾਚ ਆ ਜਾਂਦੀ ਹੈ ਜੀ,
1: ਆਨੰਦ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗਹਿਰ ਗੰਭੀਰਾ।
0: ਜਦੋਂ ਗੁਰੂ ਜੀ ਦੇ ਰਾਹੀਂ ਨਾਮ ਜਪਿਆ, ਜਪਦੇ ਜਪਦੇ ਨਾਮ ਪਿਆਰਾ ਲੱਗਣ ਲੱਗ ਗਿਆ, ਫਿਰ ਅੰਨ ਦਿਨ ਰੋਗ ਸਾਰੇ ਹੀ ਨਿਕਲ ਗਏ ਮਨ ਵਿੱਚੋਂ ਦੀ, ਫਿਰ ਅੰਨ ਦਿਨ ਸਹਿਜ ਸਮਾਧ ਹਰ ਲੱਗ ਗਈ, ਫਿਰ ਸਮਾਧੀ ਲੱਗ ਗਈ। ਜਿਹੜੇ ਰੋਗ ਸੀ ਇਹ ਸਮਾਧੀ ਨਹੀਂ ਸੀ ਲੱਗਣ ਦਿੰਦੇ, ਸਮਾਧੀ ਦਾ ਇੱਥੇ ਅਰਥ ਕਰਾਂਗੇ ਲਿਵ ਲੱਗ ਗਈ, ਸਮਾਧੀ ਦਾ ਅਰਥ ਕਰਾਂਗੇ ਸੁਰਤ ਜੁੜ ਗਈ, ਸਰੀਰ ਵਾਲੀ ਸਮਾਧੀ ਨਹੀਂ ਮਨ ਵਾਲੀ ਸਮਾਧੀ। ਮਨ ਦੀ ਸਮਾਧੀ ਲੱਗ ਗਈ ਭਾਵ ਲਿਵ ਲੱਗ ਗਈ, ਸੁਰਤ ਜੁੜ ਗਈ, ਲਿਵੀ ਤਾਂ ਲੱਗ ਨਹੀਂ ਰਹੀ ਸੀ, ਸੁਰਤ ਤਾਂ ਜੁੜ ਨਹੀਂ ਰਹੀ ਸੀ, ਹੁਣ ਸੁਰਤ ਜੁੜ ਗਈ, ਅੰਦਰ ਅਡੋਲਤਾ ਬਣ ਗਈ। ਜਦੋਂ ਗਹਿਰ ਗੰਭੀਰਾ, ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਬੜਾ ਗਹਿਰਾ ਹੈ, ਬੜਾ ਡੂੰਘਾ ਹੈ, ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ, ਉਹ ਅਗੰਮ ਅਗੋਚਰ ਹੈ, ਉਹਦੇ ਨਾਮ ਨੂੰ ਗੁਰੂ ਦੇ ਰਾਹੀਂ ਜਦੋਂ ਜਪਿਆ ਉਹਦੇ ਨਾਮ ਦੀ ਦਵਾਈ ਜਦੋਂ ਗੁਰੂ ਦੇ ਰਾਹੀਂ ਲਈ ਤੇ ਅੰਦਰ ਸਾਰੇ ਰੋਗ ਵੀ ਦੂਰ ਹੋ ਗਏ ਔਰ ਸਮਾਧੀ ਮਨ ਦੀ ਲੱਗ ਗਈ, ਭਾਵ ਸੁਰਤ ਜੁੜ ਗਈ, ਲਿਵ ਲੱਗ ਗਈ। ਧੰਨ ਗੁਰੂ ਰਾਮਦਾਸ ਮਹਾਰਾਜ, ਕਿਰਪਾ

ਬਾਹਰੀ ਤੌਰ 'ਤੇ ਅਸੀਂ ਵੰਡੇ ਹੋਏ ਹਾਂ, ਇਹ ਉੱਚੀ ਜਾਤ ਦਾ, ਇਹ ਨੀਵੀਂ ਜਾਤ ਦਾ, ਇਹ ਖੱਤਰੀ ਹੈ, ਇਹ ਬ੍ਰਾਹਮਣ ਹੈ, ਇਹ ਸ਼ੂਦਰ ਹੈ, ਇਹ ਵੈਸ਼ ਹੈ। ਪਰਮੇਸ਼ਵਰ ਦੀ ਨਜ਼ਰ ਵਿੱਚ ਆਪਾਂ ਸਾਰੇ ਇੱਕੋ ਹਾਂ, ਏਕ ਪਿਤਾ ਏਕ ਸਕੇ ਹਮ ਬਾਰਿਕ। ਗੁਰੂ ਮਹਾਰਾਜ ਵੀ ਇੱਕੋ ਹੀ ਨਜ਼ਰ ਨਾਲ ਸਾਰਿਆਂ ਨੂੰ ਦੇਖ ਕੇ ਉਪਦੇਸ਼ ਦਿੰਦੇ ਆ, ਜਾਤ ਪਾਤ ਦੇਖ ਕੇ ਨਹੀਂ, ਸਰਬ ਸਾਂਝਾ ਉਪਦੇਸ਼ ਦਿੰਦੇ ਨੇ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕਹੋ ਸਾਂਝਾ। ਕਹਿੰਦੇ ਭਾਵੇਂ ਉਹ ਬਾਹਰ ਦੀ ਨਜ਼ਰ ਵਿੱਚ ਕਿਸੇ ਉੱਚ ਜਾਤੀ ਦਾ ਸੀ ਅਤੇ ਭਾਵੇਂ ਉਹ ਅਜਾਤ ਨੀਵੀਂ ਜਾਤੀ ਦਾ ਸੀ, ਪਰ ਨਾਮ ਜਿਨ 'ਤੇ ਆਇਆ, ਜਿਨ ਮਤਲਬ ਜਿਸ ਨੇ ਮਨ ਦੇ ਤਲ 'ਤੇ ਨਾਮ 'ਤੇ ਆਇਆ, ਤਿੰਨ ਪਰਮ ਪਦਾਰਥ ਪਾਇਆ, ਉਹਨੇ ਫਿਰ ਇਸ ਪਰਮ ਉੱਚੀ ਅਵਸਥਾ ਚੌਥੀ ਅਵਸਥਾ 'ਤੇ ਲਿਜਾਣ ਵਾਲਾ ਇਹ ਨਾਮ ਦਾ ਪਦਾਰਥ ਪਾ ਲਿਆ। ਜਿਹੜੇ ਕਹਿੰਦੇ ਸੀ ਨਾ ਵੀ ਅਸੀਂ ਬੜੀ ਉੱਚ ਜਾਤੀ ਦੇ ਹਾਂ, ਅਸੀਂ ਧਰਮ ਦੇ ਪੁਜਾਰੀ ਹਾਂ, ਕਬੀਰ ਸਾਹਿਬ ਜੀ ਵੇਲੇ, ਨਾਮਦੇਵ ਜੀ ਵੇਲੇ, ਅੱਜ ਉਹਨਾਂ ਪੁਜਾਰੀਆਂ ਨੂੰ ਕੋਈ ਜਾਣਦਾ? ਉਹ ਜਿਹੜੇ ਉਸ ਵੇਲੇ ਪੰਡਿਤ ਸੀ, ਜਿਹੜੇ ਨਾਮਦੇਵ ਜੀ ਨੂੰ, ਕਬੀਰ ਸਾਹਿਬ ਨੂੰ ਰੋਕਦੇ, ਤਰਕ ਕਰਦੇ ਕਿ ਅੱਜ ਉਹਨਾਂ ਦੇ ਨਾਮ ਨੂੰ ਕੋਈ ਜਾਣਦਾ, ਕੋਈ ਪਛਾਣਦਾ ਉਹਨਾਂ ਬਾਰੇ? ਪਰ ਕਬੀਰ ਸਾਹਿਬ ਨੂੰ ਸਾਰੀ ਦੁਨੀਆ ਜਾਣਦੀ ਹੈ, ਨਾਮਦੇਵ ਜੀ ਨੂੰ ਸਾਰੀ ਦੁਨੀਆ ਜਾਣਦੀ ਹੈ। ਕਿਉਂ? ਕਿਉਂਕਿ ਉਹਨਾਂ ਨੇ ਨਾਮ ਜਪ ਲਿਆ, ਉਹਨਾਂ ਨੇ ਨਾਮ ਦੀ ਕਮਾਈ ਕਰ ਲਈ। ਮਹਾਰਾਜ ਕਹਿੰਦੇ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਉਹਨਾਂ ਨੇ ਉੱਚੀਆਂ ਪਦਵੀਆਂ ਪਾ ਲਈਆਂ। ਪਰਮ ਪਦ, ਉਹ ਪਰਮ ਪਦਵੀ ਵਾਲਾ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਗਿਆ। ਪਦਾਰਥ ਕੀ ਹੈ? ਨਾਮ। ਨਾਮ ਵਾਲਾ, ਉਹ ਉੱਚੀ ਅਵਸਥਾ ਵਾਲਾ ਨਾਮ ਦਾ ਪਦਾਰਥ ਮਿਲਿਆ ਅਤੇ ਉਹਨਾਂ ਦੀ ਅਵਸਥਾ, ਆਤਮਕ ਅਵਸਥਾ ਉੱਚੀ ਹੋ ਗਈ। ਉਹ ਤਿੰਨ ਗੁਣਾਂ ਤੋਂ ਉੱਪਰ ਉੱਠ ਗਏ, ਤਿੰਨ ਤਾਪ ਤੋਂ ਉੱਪਰ ਉੱਠ ਗਏ, ਤਿੰਨ ਰੋਗ ਤੋਂ ਉੱਪਰ ਉੱਠ ਗਏ, ਆਦ ਬਿਆਦ ਉਪਾਦ ਤੋਂ, ਰਜਗੁਣ ਤਮਗੁਣ ਸਤਗੁਣ ਤੋਂ ਉੱਪਰ ਉੱਠ ਗਏ। ਉੱਥੇ ਫਿਰ ਜਾਤ ਨਹੀਂ ਦੇਖੀ ਗਈ ਵੀ ਇਹਦੀ ਸਰੀਰ ਦੀ ਕਿਹੜੀ ਜਾਤ ਹੈ, ਕਿਹੜੀ ਨਹੀਂ। ਵੈਸੇ ਤਾਂ ਜਿਹੜੀ ਸਾਡੀ ਅਸਲ ਜਾਤੀ ਹੈ ਉਹ ਤਾਂ ਸਾਡੇ ਮਨ ਤੋਂ ਵਿਸਰੀ ਹੋਈ ਹੈ, ਪਰ ਜੋ ਸਮਾਜ ਵਿੱਚ ਬਣਾਈ ਹੋਈ ਹੈ ਉਹੀ ਸਾਡੇ ਦਿਮਾਗ ਦੇ ਵਿੱਚ ਹੈ। ਅਸਲ ਜਾਤੀ ਕਿਹੜੀ ਹੈ? ਆਪਾਂ, ਸਾਡੀ ਜਾਤ ਹੈ, ਐਸੀ ਗੱਲ ਨਹੀਂ ਕਿ ਸਾਡੀ ਕੋਈ ਜਾਤ ਨਹੀਂ ਹੈ। ਅਸੀਂ ਕਿਹੜੀ ਜਾਤੀ 'ਚ ਆਉਂਦੇ ਹਾਂ? ਮਨੁੱਖਾ ਜਾਤੀ ਵਿੱਚ। ਜਿਵੇਂ ਪਸ਼ੂ ਜਾਤੀ ਹੈ, ਜਾਨਵਰ ਜਾਤੀ ਹੈ, ਪੰਛੀ ਜਾਤੀ ਹੈ, ਅਸੀਂ ਮਨੁੱਖਾ ਜਾਤੀ ਵਿੱਚ ਆਉਂਦੇ ਹਾਂ। ਸਾਡੀ ਇੱਕ ਜਾਤੀ ਹੈ ਜਿਹੜੀ ਮਨੁੱਖਾ ਹੈ, ਪਰ ਅਸੀਂ ਉਹਨੂੰ ਛੱਡ ਕੇ ਹੋਰ ਵੱਖ ਵੱਖ ਜਾਤੀਆਂ 'ਚ ਫਸ ਗਏ, ਜਾਤ ਪਾਤਾਂ 'ਚ ਫਸ ਗਏ। ਮਹਾਰਾਜ ਕਹਿੰਦੇ ਇਹ ਤੈਨੂੰ ਮਨੁੱਖਾਂ ਜਾਤੀ ਜਿਹੜੀ ਦਿੱਤੀ ਹੈ ਨਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਤੈਨੂੰ ਜਾਤੀ ਤਾਂ ਮਨੁੱਖ ਦੀ ਦਿੱਤੀ ਸੀ, ਪਰ ਤੂੰ ਪਸ਼ੂਆਂ ਦੀ ਜਾਤੀ ਵਿੱਚ ਆਇਆ ਪਾਇਆ ਜਾਂਦਾ। ਕਿਉਂ? ਕਿਉਂਕਿ ਤੇਰੇ ਕਰਮ ਪਸ਼ੂਆਂ ਵਰਗੇ ਨੇ, ਤੇਰੀਆਂ ਕਰਤੂਤਾਂ। ਤੈਨੂੰ ਮਨੁੱਖਾਂ ਜਾਤੀ ਵਿੱਚ ਹੋਣਾ ਚਾਹੀਦਾ ਸੀ, ਅਤੇ ਮਨੁੱਖਾਂ ਜਾਤੀ ਵਿੱਚ ਕੀ ਹੁੰਦਾ? ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ। ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਵਰ ਦਾ ਨਾਮ ਜਪਿਆ ਉਹਨਾਂ ਨੂੰ ਹਰੀ ਦੇ ਨਾਮ ਦੇ ਉੱਚੀ ਅਵਸਥਾ ਦੇ ਦਿੱਤੀ ਆਤਮਕ ਤਲ 'ਤੇ। ਉੱਥੇ ਫਿਰ ਉੱਥੇ ਜਾਤ ਨਾ ਪੁੱਛੀ ਹੈ, ਉਹਦੇ ਫਿਰ ਇਹ ਨਹੀਂ ਪੁੱਛਿਆ ਜਾਂਦਾ ਤੂੰ ਕਿਹੜੀ ਜਾਤੀ ਵਿੱਚੋਂ ਹੈ। ਜਿਹਨੇ ਨਾਮ ਦੀ ਕਮਾਈ

ਕਹਿੰਦੇ ਆ ਗੁਰੂ ਰਾਮਦਾਸ ਮਹਾਰਾਜ ਆਪਣੀ ਵੀ ਗੱਲ ਕਰਦੇ ਆ ਔਰ ਜਿਨ੍ਹਾਂ ਜਿਨ੍ਹਾਂ ਨੇ ਇਹ ਨਾਮ ਜਪਿਆ ਹੈ ਉਹਨਾਂ ਦੀ ਵੀ ਗੱਲ ਕਰਦੇ ਆ ਕਿ ਜਿਨ੍ਹਾਂ ਨੂੰ ਇਹ ਮਨ ਵਿੱਚ ਨਾਮ ਪਿਆਰਾ ਲੱਗਣ ਲੱਗ ਪਿਆ ਭਾ ਗਿਆ ਜਿਹੜੇ ਹੁਣ ਦਿਨ ਰਾਤ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰ ਰਹੇ ਆ ਨਾਮ ਜਪ ਰਹੇ ਆ ਗੁਰੂ ਦੇ ਰਾਹੀਂ ਗੁਰੂ ਮਹਾਰਾਜ ਦੇ ਸਨਮੁੱਖ ਹੋ ਕੇ ਉਹਨਾਂ ਉੱਤੇ ਫਿਰ ਕਿੰਨੀ ਵੱਡੀ ਬਖਸ਼ਿਸ਼ ਹੋ ਗਈ ਉਹ ਤਨ ਔਰ ਮਨ ਕਰਕੇ ਅਰੋਗ ਹੋ ਗਏ ਉਹ ਵਿਕਾਰਾਂ ਦੀ ਗੰਦਗੀ ਉਹਨਾਂ ਵਿੱਚੋਂ ਦੀ ਨਿਕਲ ਗਈ ਹੈ ਉਹਨਾਂ ਨੇ ਪਰਮ ਪਦਾਰਥ ਪਾ ਲਿਆ ਇਸ ਲਈ ਦੁਬਾਰਾ ਰਿਪੀਟ ਕਰਦਿਆਂ ਆਖਦੇ ਨੇ ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਨ ਪਾਇਆ ਇਸੇ ਲਈ ਮੈਨੂੰ ਹੁਣ ਪਰਮੇਸ਼ਵਰ ਦਾ ਨਾਮ ਮੇਰੇ ਮਨ ਨੂੰ ਬਹੁਤ ਭਾਉਂਦਾ ਹੈ ਇੱਕ ਦਿਨ ਬੇਨਤੀ ਕੀਤੀ ਸੀ ਨਾ ਕਿ ਗੁਰਬਾਣੀ ਨੂੰ ਮਨ ਦਾ ਰਸ ਬਣਾਓ ਕੰਨ ਦਾ ਰਸ ਨਾ ਬਣਾਓ ਇਹ ਮਨ ਦਾ ਰਸ ਹੈ ਇਹ ਮਨ ਦੇ ਕਰਕੇ ਜਦੋਂ ਅਸੀਂ ਪਰਮੇਸ਼ਵਰ ਦਾ ਨਾਮ ਜਪਾਂਗੇ ਫਿਰ ਸਾਨੂੰ ਇਹ ਨਾਮ ਵਿੱਚੋਂ ਬਖਸ਼ਿਸ਼ਾਂ ਮਿਲਣੀਆਂ ਹੈ ਫਿਰ ਸਾਡੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਾ ਚੁਗਲੀ ਬੁਰਿਆਈਆਂ ਇਹ ਸਭ ਰੋਗ ਨਿਕਲ ਜਾਣਗੇ ਅੰਦਰੋਂ ਅਤੇ ਮਨ ਦੀ ਉਹੀ ਗੱਲ ਕੀਤੀ ਇੱਥੇ ਮਹਾਰਾਜ ਨੇ ਕਹਿੰਦੇ ਨਾਮ ਮੇਰਾ ਮਨ ਪਾਇਆ ਮਨ ਦੇ ਵਿੱਚ ਮਨ ਦੇ ਅੰਦਰ ਜਦੋਂ ਇਹ ਨਾਮ ਮੈਨੂੰ ਭਾ ਗਿਆ ਉਦੋਂ ਇਹ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਗਈਆਂ ਅਸੀਂ ਵੀ ਅਰਦਾਸ ਕਰੀਏ ਕਿ ਮਹਾਰਾਜ ਜੀ ਇਹ ਬਾਣੀ ਸਾਨੂੰ ਮਨ ਕਰਕੇ ਮਿੱਠੀ ਲੱਗਣ ਲੱਗ ਜਾਏ ਮੇਰੇ ਮਨ ਨੂੰ ਵੀ ਇਹ ਪਵਿੱਤਰ ਨਾਮ ਜਿਹੜਾ ਉਹ ਭਾ ਜਾਏ ਜਪਜੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਕੀ ਕਹਿੰਦੇ ਆ ਮਹਾਰਾਜ ਕਹਿੰਦੇ ਐਸਾ ਨਾਮ ਨਿਰੰਜਨ ਹੋਏ ਆਹ ਹੈ ਨਾਮ ਐਸਾ ਜਦੋਂ ਆਪਾਂ ਪੌੜੀਆਂ ਪੜ੍ਹਦੇ ਹਾਂ ਪਹਿਲੀ ਪੌੜੀ ਮੰਨੇ ਵਾਲੀ ਹੈ ਬਾਕੀ ਪੌੜੀਆਂ ਮੰਨੈ ਪਹਿਲੇ ਇੱਕ ਲਾਮ ਵਾਲੀ ਹੈ ਬਾਕੀ ਦੋ ਲਾਵਾਂ ਵਾਲੀਆਂ ਨੇ ਮੰਨੇ ਜਿਹਨੇ ਮੰਨ ਲਿਆ ਹੈ ਜਿਹੜਾ ਸਫਲਤਾ ਹਾਸਲ ਕਰ ਚੁੱਕਾ ਹੈ ਅਤੇ ਜਿਹਨੇ ਅੱਗੇ ਮੰਨ ਕੇ ਕਾਮਯਾਬੀ ਹਾਸਲ ਕਰਨੀ ਹੈ ਮੰਨੇ ਅਤੇ ਮੰਨੈ ਸਾਹਿਬ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਫਿਰ ਅੱਗੇ ਕਹਿੰਦੇ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾਂ ਨਾ ਖਾਏ ਮੰਨੈ ਜੰਮ ਕੇ ਸਾਥ ਨਾ ਜਾਏ ਐਸਾ ਨਾਮ ਐਸਾ ਹੈ ਨਾਮ ਨਿਰ ਅੰਜਨ ਅੰਜਨ ਤੋਂ ਰਹਿਤ ਪਰ ਸ਼ਰਤ ਕੀ ਹੈ ਜੇ ਕੋ ਮਨ ਜਾਣੇ ਮਨ ਕੋਏ ਇਹਨੂੰ ਮਨ ਕਰਕੇ ਕੋਈ ਮੰਨੇ ਵੀ ਤਾਂ ਨਾ ਮਨ ਕਰਕੇ ਮੰਨਣਾ ਵੀ ਤਾਂ ਹੋਏਗਾ ਤਾਂ ਹੀ ਇਹ ਨਾਮ ਸਾਡੇ ਮਨ ਨੂੰ ਪਿਆਰਾ ਅਤੇ ਜੇ ਮਨ ਮੰਨਦਾ ਹੀ ਨਹੀਂ ਫਿਰ ਇਹ ਪਿਆਰਾ ਥੋੜ੍ਹੀ ਲੱਗਣਾ ਇਸ ਲਈ ਮਨ ਨੂੰ ਇਹ ਪਿਆਰਾ ਲੱਗਣਾ ਚਾਹੀਦਾ ਨਾਮ ਫਿਰ ਬੇਨਤੀ ਵਾਹਿਗੁਰੂ ਜੀ ਅੱਗੇ ਹੋਏਗੀ ਕਿ ਵਾਹਿਗੁਰੂ ਜੀ ਇਹ ਤਰਸ ਸਾਡੇ 'ਤੇ ਕਰਦੇ ਰਹੋ ਇਹ ਨਾਮ ਸਾਡੇ ਮਨ ਤੋਂ ਕਦੇ ਵਿਸਰੇ ਨਾ ਗੁਰੂ ਰਾਮਦਾਸ ਮਹਾਰਾਜ

ਪਹਿਲਾਂ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਜਪ ਕੇ ਅਰੋਗਤਾ ਪ੍ਰਾਪਤ ਕਰ ਲਈ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਗੁਰੂ ਦੇ ਸਨਮੁਖ ਹੋ ਕੇ ਮਨ ਕਰਕੇ ਜਪਣਾ ਆ ਗਿਆ, ਜਾਂ ਆਪਣੀ ਗੱਲ ਕਰਦੇ ਵੀ ਮੈਂ ਜਪ ਜਪ ਕੇ ਗੁਰੂ ਪਾਤਸ਼ਾਹ ਦੇ ਸਨਮੁਖ ਰਹਿ ਕੇ ਇਹ ਬਖਸ਼ਿਸ਼ਾਂ ਪ੍ਰਾਪਤ ਕਰ ਲਈਆਂ। ਹੁਣ ਜਦੋਂ ਅਸੀਂ ਸੁਣਿਆ, ਫਿਰ ਅਸੀਂ ਵੀ ਅਰਦਾਸ ਕਰਾਂਗੇ ਵੀ ਮਹਾਰਾਜ ਸਾਡੇ ਅੰਦਰੋਂ ਵੀ ਇਹ ਰੋਗ ਨਿਕਲ ਜਾਣ, ਸਾਡੇ ਅੰਦਰੋਂ ਵੀ ਇਹ ਬਿਮਾਰੀਆਂ ਨਿਕਲ ਜਾਣ। ਅਸੀਂ ਵੀ ਚਾਹੁੰਦੇ ਹਾਂ ਅਸੀਂ ਨਵੇਂ ਨਰੋਵੇ ਹੋ ਜਾਈਏ, ਕਿਉਂਕਿ ਮਤ ਪਾਪ ਨਾਲ ਭਰੀ ਪਈ ਹੈ, ਮਨ ਪਾਪੀ ਹੋਇਆ ਪਿਆ, ਮਨ ਪਾਪੀ ਹੋਇਆ ਪਿਆ, ਅਤੇ ਪਾਪ ਦੀ ਗੰਦਗੀ, ਪਾਪ ਦੀ ਮੈਲ ਮਤ ਵਿੱਚ ਭਰੀ ਪਈ ਹੈ, ਭਰੀ ਹੈ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਅਤੇ ਮਨ ਕੀ ਹੈ? ਪਾਪੀ ਹੈ। ਅਜੂ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ, ਇਹ ਮਨ ਇੰਨਾ ਮੰਦਾ ਹੈ, ਪਾਪੀ ਹੈ, ਕਿ ਇਹ ਪਾਪ ਛੱਡਣ ਨੂੰ ਤਿਆਰ ਨਹੀਂ ਹੈ। ਹੁਣ ਮਤ ਜੇ ਪਾਪ ਨਾਲ ਭਰੀ ਹੋਈ ਹੈ ਤੇ ਮਨ ਪਾਪ ਕਿੱਥੋਂ ਛੱਡ ਦੇਗਾ? ਜੇ ਮਾਂ ਹੀ ਬੁਰਿਆਈ ਤੇ ਵਿਕਾਰਾਂ ਤੇ ਫੈਸ਼ਨ ਦੇ ਵਿੱਚ ਗਲਤਾਨ ਹੈ ਤੇ ਅੱਗੋਂ ਧੀ ਕਿੱਦਾਂ ਛੱਡ ਦੇਗੀ? ਉਹਦਾ ਅਸਰ ਤੇ ਧੀ ਤੇ ਹੋਏਗਾ ਹੀ ਹੋਏਗਾ ਨਾ। ਫਿਰ ਅੱਗੇ ਜੇ ਪਿਤਾ ਹੀ ਰੋਜ਼ ਵਿਕਾਰਾਂ ਵਾਲੇ ਪਾਸੇ ਜਾਂਦਾ ਹੈ, ਬੁਰਿਆਈ ਵਾਲੇ ਪਾਸੇ ਜਾਂਦਾ ਤੇ ਉਹਨੂੰ ਦੇਖ ਦੇਖ ਕੇ ਪੁੱਤਰ ਵੀ ਤਾਂ ਜਾਏਗਾ ਹੀ। ਇਸੇ ਤਰ੍ਹਾਂ ਇਹ ਮਤ ਪਾਪ ਨਾਲ ਭਰੀ ਪਈ ਹੈ ਤੇ ਮਨ ਪਾਪੀ ਹੋਣਾ ਹੀ ਹੋਣਾ, ਕਿਉਂਕਿ ਮਤ ਮਾਂ ਹੈ ਤੇ ਮਨ ਪੁੱਤਰ ਹੈ, ਉਹ ਪਾਪੀ ਹੋਇਆ ਪਿਆ। ਔਰ ਉਹ ਪਾਪ ਛੱਡਣ ਨੂੰ ਤਿਆਰ ਨਹੀਂ ਹੈ। ਕਿਉਂ ਨਹੀਂ ਛੱਡਦਾ ਪਾਪ? ਕਿਉਂਕਿ ਮਤ ਪਾਪ ਨਾਲ ਭਰੀ ਪਈ ਹੈ, ਉਹ ਵਾਸ਼ ਨਹੀਂ ਹੋ ਰਹੀ, ਉਹਦੇ ਚੋਂ ਗੰਦਗੀ ਨਹੀਂ ਨਿਕਲ ਰਹੀ। ਇਸ ਲਈ ਮਹਾਰਾਜ ਕਹਿੰਦੇ ਤੂੰ ਪਹਿਲਾਂ ਕੁਮਤ ਤੋਂ ਸਮਤ ਕਰ ਲੈ, ਫਿਰ ਤੇਰਾ ਮਨ ਵੀ ਜਿਹੜਾ ਇਹ ਪਾਪ ਦਾ ਰਸਤਾ ਛੱਡੇ। ਪਰ ਇਹ ਸਭ ਕੁਝ ਹੋਏ ਕਿੱਦਾਂ? ਉਹਦੇ ਲਈ ਅਰਦਾਸ ਕਰੋ, ਬੇਨਤੀ ਕਰੋ, ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ ਲਿਹੋ ਉਬਾਰੇ ਰਾਮ। ਹੇ ਵਾਹਿਗੁਰੂ ਜੀ, ਰਾਮ ਪਰਮੇਸ਼ਵਰ ਜੀ, ਤੁਸੀਂ ਆਪਣੀ ਕਿਰਪਾ ਧਾਰੋ, ਤੁਸੀਂ ਆਪਣੀ ਕਿਰਪਾ ਕਰੋ ਮੇਰੇ 'ਤੇ। ਹਮ ਪਾਪੀ ਤੁਮ ਪਾਪ ਖੰਡਨ, ਬਚਨ ਪੜ੍ਹਦੇ ਹਾਂ ਨਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇਸਾ। ਹੇ ਵਾਹਿਗੁਰੂ ਜੀ, ਤੁਸੀਂ ਆਪਣੀ ਕਿਰਪਾ ਕਰ ਦਿਓ, ਰਹਿਮਤ ਵਰਤਾ ਦਿਓ, ਇਹ ਤਾਂ ਗੱਲ ਬਣਨੀ ਹੈ, ਤੁਹਾਡੀ ਕਿਰਪਾ ਤੋਂ ਬਿਨਾਂ ਗੱਲ ਨਹੀਂ ਬਣਨੀ। ਅਸੀਂ ਜਿੰਨੇ ਮਰਜ਼ੀ ਉਪਾਅ ਕਰ ਲਈਏ, ਪਰ ਇਹ ਮਨ ਪਾਪ ਦਾ ਰਸਤਾ ਛੱਡ ਹੀ ਨਹੀਂ ਸਕਦਾ ਜਿੰਨਾ ਚਿਰ ਤੁਹਾਡੀ ਕਿਰਪਾ ਨਹੀਂ ਹੋਏਗੀ। ਇਸ ਲਈ ਕਰ ਕਿਰਪਾ ਲਿਹੋ ਉਬਾਰੇ, ਇਸ ਪਾਪ ਵਿੱਚੋਂ, ਇਸ ਗੰਦਗੀ ਵਿੱਚੋਂ ਕੱਢ ਲਓ ਸਾਨੂੰ। ਇਹ ਅਸੀਂ ਬੇਨਤੀ ਵਾਹਿਗੁਰੂ

ਹੁਣ ਇਹਦੀ ਬੇਨਤੀ ਸੁਣਿਓ, ਕਿੰਨੇ ਕੁ ਆ ਆਪਾਂ, ਮੇਰੇ ਸਮੇਤ ਆਪਾਂ ਕਿੰਨੇ ਕੁ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਆਹ ਬੇਨਤੀ ਕੀਤੀ ਹੋਏਗੀ, ਕਿੰਨਿਆਂ ਕੁ ਨੇ ਕੀਤੀ ਹੈ? ਕਿਉਂਕਿ ਸਾਡੀਆਂ ਹਜੇ ਬਾਹਰ ਦੀਆਂ ਬੇਨਤੀਆਂ ਹੀ ਨਹੀਂ ਮੁੱਕ ਰਹੀਆਂ, ਅੱਜ ਹੋਰ ਕੱਲ੍ਹ ਹੋਰ ਪਰਸੋਂ ਹੋਰ, ਇਹ ਬਾਹਰ ਦੀਆਂ ਲੋੜਾਂ ਮੰਗਾਂ ਹੀ ਨਹੀਂ ਪੂਰੀਆਂ ਹੋ ਰਹੀਆਂ, ਅਸੀਂ ਅੰਦਰ ਕਦੇ ਝਾਤੀ ਮਾਰੀ ਨਹੀਂ ਕਿ ਮੈਨੂੰ ਅੰਦਰ ਕੀ ਲੋੜ ਹੈ, ਮੈਨੂੰ ਅੰਦਰੋਂ ਕਿਸ ਚੀਜ਼ ਦੀ ਜ਼ਰੂਰਤ ਹੈ, ਮੈਂ ਆਪਣੇ ਅੰਦਰ ਕਦੇ ਝਾਤੀ ਮਾਰੀ ਨਹੀਂ। ਜਿਹਨੇ ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਲਿਆ, ਉਹ ਕਹਿੰਦਾ ਹਮ ਪਾਪੀ ਹਮ ਪਾਪੀ। ਵਾਹਿਗੁਰੂ ਮੈਂ ਤੇ ਪਾਪੀ ਹਾਂ, ਬਾਹਰ ਮੈਂ ਸਟੈਂਪ ਲਾ ਕੇ ਪੁੰਨੀ ਦੀ ਬੈਠਾ ਹੋਇਆ ਵੀ ਮੇਰੇ ਵਰਗਾ ਪੁੰਨੀ ਕੋਈ ਨਹੀਂ ਹੈ, ਮੇਰੇ ਵਰਗਾ ਭਲਾ ਮਾਨਸ ਕੋਈ ਨਹੀਂ ਹੈ, ਪਰ ਜਦੋਂ ਮੈਂ ਅੰਦਰ ਦੇਖਿਆ ਤੇ ਪਾਪੀ ਹਾਂ, ਮੇਰੇ ਤੋਂ ਵੱਡਾ ਪਾਪੀ ਕੋਈ ਨਹੀਂ ਹੈ। ਅੰਦਰ ਪਤਾ ਲੱਗਾ ਸਭ ਅਵਗੁਣ, ਮੈਂ ਗੁਣ ਨਹੀਂ, ਕੋਈ ਇੱਕ ਵੀ ਗੁਣ ਨਹੀਂ ਹੈ, ਤੇ ਮੈਂ ਸਟੈਂਪ ਲਾ ਕੇ ਬੈਠਾ ਪੁੰਨੀ ਦੀ, ਭਲੇ ਮਾਨਸੀ ਦੀ, ਵੀ ਮੈਂ ਬੜਾ ਭਲਾ ਮਾਨਸ ਹਾਂ। ਬਾਹਰ ਮੋਹਰ ਲਾਤੀ ਵੀ ਮੇਰੇ ਕੋਲ ਗੁਣ ਬਹੁਤ ਨੇ, ਅੰਦਰ ਕੱਖ ਵੀ ਨਹੀਂ ਮੇਰੇ ਪੱਲੇ, ਇੱਕ ਗੁਣ ਨਹੀਂ ਅੰਦਰ। ਹਮ ਅਵਗੁਣ ਭਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ, ਬਿਖ ਕੌਣ ਖਾਂਦਾ? ਇਹ ਮਨ ਪਾਪੀ ਹੈ, ਇਹ ਮਤ ਪਾਪ ਨਾਲ ਭਰੀ ਹੈ, ਉਹਨੂੰ ਬਿਖ ਚੰਗੀ ਲੱਗਣੀ ਹੈ, ਜ਼ਹਿਰ। ਇਸ ਵਾਸਤੇ ਜਦੋਂ ਅੰਦਰ ਆਪ ਨੜੇ ਗਿਰੀਵਾਨ ਮੈਂ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਆ, ਤੇ ਫਿਰ ਅਰਦਾਸ ਹੋਈ ਹਮ ਪਾਪੀ ਹਮ ਬਾਪੀ ਨਿਰਗੁਣ ਦੀਨ ਤੁਮਾਰੇ ਰਾਮ। ਨਿਰਗੁਣ, ਗੁਣ ਤੋਂ ਖਾਲੀ, ਮੇਰੇ ਵਿੱਚ ਤਾਂ ਇੱਕ ਵੀ ਗੁਣ ਨਹੀਂ ਹੈ। ਹੇ ਵਾਹਿਗੁਰੂ, ਅਵਗਣ ਹੀ ਅਵਗਣ ਭਰੇ ਪਏ ਆ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਹ ਪਾਵੋ ਡੁੱਬਦੇ ਪੱਥਰ ਤਾਰੇ। ਹੇ ਵਾਹਿਗੁਰੂ ਕਿਰਪਾ ਕਰੋ, ਮੈਂ ਦੀਨ ਨਿਮਾਣਾ ਬਣ ਕੇ ਤੁਹਾਡੀ ਸ਼ਰਨ ਦੇ ਵਿੱਚ

0: ਰਾਇਆ।
1: ਹੇ ਵਾਹਿਗੁਰੂ, ਤੂੰ ਦੁੱਖ ਭੰਜਨ ਦੁੱਖਾਂ ਦਾ ਨਾਸ਼ ਕਰਤਾ ਹੈ, ਸਰਬ ਸੁਖ ਦਾਤਾ ਹੈ। ਮੈਂ ਪੱਥਰ ਦੀ ਤਰ੍ਹਾਂ ਹਾਂ, ਸਖਤ ਹਾਂ, ਨਿਰਦਈ ਹਾਂ, ਮੇਰੇ ਵਿੱਚ ਦਇਆ ਵਾਲਾ ਗੁਣ ਹੀ ਕੋਈ ਨਹੀਂ ਹੈ। ਪੱਥਰ ਤੋਂ ਭਾਵ ਨਿਰਦਈ ਹਾਂ ਮੈਂ, ਮੇਰੇ ਵਿੱਚ ਦਇਆ ਵਾਲਾ ਗੁਣ ਹੀ ਨਹੀਂ। ਅਤੇ ਜੇ ਦਇਆ ਵਾਲਾ ਗੁਣ ਨਹੀਂ, ਮੈਂ ਧਰਮੀ ਵੀ ਨਹੀਂ ਬਣ ਸਕਦਾ। ਦਇਆ ਤੋਂ ਬਿਨਾਂ ਤਾਂ ਧਰਮੀ ਵੀ ਨਹੀਂ ਬਣਿਆ ਜਾਣਾ। ਇਸ ਲਈ ਮੈਂ ਨਿਰਦਈ ਤੁਹਾਡੇ ਦਰ 'ਤੇ ਆ ਕੇ ਬੇਨਤੀ ਕਰਦਾ, ਤੁਸੀਂ ਆਪਣਾ ਤਰਸ ਮੇਰੇ 'ਤੇ ਕਰੋ। ਮੇਰੇ ਵਰਗੇ ਪੱਥਰ ਨੂੰ ਵੀ ਡੁੱਬਦੇ ਨੂੰ ਤੁਸੀਂ ਤਾਰ ਸਕਦੇ ਹੋ। ਅਤੇ ਕਿਰਪਾ ਕਰੋ, ਹਮ ਪਾਥਰ ਤਰੇ ਤਰਾਇਆ, ਤੁਹਾਡੇ ਤਾਰਿਆਂ ਹੀ ਅਸੀਂ ਤਰ

ਫਿਰ ਜਿਹਨੇ ਤਰਲੇ ਲਏ ਅਰਦਾਸ ਕੀਤੀ ਮਹਾਰਾਜ ਜੀ ਤਰਸ ਕਰੋ ਰਹਿਮਤ ਕਰੋ, ਫਿਰ ਸਤਿਗੁਰ ਭੇਟ ਉਹਨੂੰ ਤਰਸ ਆ ਗਿਆ, ਪਰਮੇਸ਼ਵਰ ਨੂੰ ਵਾਹਿਗੁਰੂ ਜੀ ਨੂੰ ਤਰਸ ਆਇਆ ਅਤੇ ਕਿਹਦੇ ਨਾਲ ਮਿਲਾਤਾ, ਸਤਿਗੁਰ ਨਾਲ। ਭੇਟ ਮਤਲਬ ਮਿਲਣਾ। ਇਹ ਅਸੀਂ ਦੇਖੋ ਕਈ ਵਾਰ ਜ਼ਿਕਰ ਕੀਤਾ, ਆਪਾਂ ਸਾਰੇ ਹੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹਾਂ, ਇਹ ਉਹਦਾ ਬਹੁਤ ਵੱਡਾ ਤਰਸ ਹੈ। ਜੇ ਉਹਦਾ ਤਰਸ ਨਾ ਹੁੰਦਾ ਤਾਂ ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਦਾ, ਕੋਈ ਸਿਆਣਿਆਂ ਕੋਲ ਤੁਰਿਆ ਹੁੰਦਾ, ਕੋਈ ਕਿਤੇ ਤੁਰਿਆ ਹੁੰਦਾ, ਕੋਈ ਕਿਤੇ। ਇਹ ਉਹਨੇ ਤਰਸ ਕੀਤਾ ਜੋ ਸਾਨੂੰ ਸਤਿਗੁਰੂ ਦੇ ਨਾਲ ਜੋੜਿਆ ਹੋਇਆ ਹੈ, ਇਹ ਤਰਸ ਹੈ। ਇਸ ਲਈ ਸਤਿਗੁਰ ਭੇਟ, ਹਰ ਰਾਮ ਰਸ ਪਾਇਆ ਸਤਿਗੁਰੂ ਨੂੰ ਮਿਲ ਕੇ, ਫਿਰ ਨਾਮ ਦਾ ਰਸ ਪ੍ਰਾਪਤ ਹੋ ਗਿਆ। ਜਨ ਨਾਨਕ ਨਾਮ ਉਧਾਰੇ, ਨਾਨਕ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਹੜੇ ਜਨ ਬਣ ਕੇ ਸਤਿਗੁਰੂ ਕੋਲੋਂ ਨਾਮ ਰਸ ਜਿਨ੍ਹਾਂ ਨੇ ਲੈ ਲਿਆ, ਉਹਨਾਂ ਨੂੰ ਫਿਰ ਨਾਮ ਨੇ ਉਹਨਾਂ ਦਾ ਉਧਾਰ ਕਰ ਦਿੱਤਾ, ਉਹ ਨਵਾਂ ਨਰੋਵਾ ਹੋ ਗਏ, ਉਹ ਫਿਰ ਦਇਆ ਵਾਲਾ ਗੁਣ ਉਹਨਾਂ ਦੇ ਵਿੱਚ ਆ ਗਿਆ, ਉਹ ਹੁਣ ਨਿਰਦਈ ਨਹੀਂ ਰਹਿ ਗਏ, ਉਹ ਹੁਣ ਕੋਮਲ ਹੋ ਗਏ ਨੇ, ਹੁਣ ਉਹ ਪੱਥਰ ਹਿਰਦੇ ਦੇ ਨਹੀਂ ਹੈ, ਉਹਨਾਂ ਵਿੱਚ ਦਇਆ ਆ ਗਈ। ਇਸ ਲਈ ਉਹ ਨਾਮ ਫਿਰ ਉਹਨਾਂ ਦਾ ਉਧਾਰ ਕਰ ਦਿੰਦਾ, ਜਿਹੜੇ ਬੇਨਤੀ ਕਰਦੇ ਨੇ ਆ ਕੇ ਕਿ ਵਾਹਿਗੁਰੂ ਜੀ ਤੁਸੀਂ ਸਾਡੇ 'ਤੇ ਕਿਰਪਾ ਕਰੋ ਤਾਂ ਕਿ ਅਸੀਂ ਅਵਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਦੇ ਧਾਰਨੀ ਬਣ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੀਏ।

ਫਿਰ ਦੁਬਾਰਾ ਰਿਪੀਟ ਕੀਤਾ ਕੀ ਕਰਨਾ ਚਾਹੀਦਾ ਜੇ ਤੁਸੀਂ ਪਾਰ ਉਤਾਰਾ ਕਰਾਉਣਾ ਚਾਹੁੰਦੇ ਹੋ, ਨਵਾਂ ਨਰੋਵਾ ਹੋਣਾ ਚਾਹੁੰਦੇ ਹੋ, ਆਦ ਬਿਆਦ ਉਪਾਦ ਦੇ ਰੋਗਾਂ ਤੋਂ ਬਚਣਾ ਚਾਹੁੰਦੇ ਹੋ, ਤਿੰਨ ਗੁਣਾਂ ਤੋਂ ਉੱਪਰ ਉੱਠਣਾ ਚਾਹੁੰਦੇ ਹੋ, ਫਿਰ ਆ ਕੇ ਬੇਨਤੀ ਕਰ ਲਓ ਸਤਿਗੁਰੂ ਮਹਾਰਾਜ ਅੱਗੇ

ਇਹ ਸਾਡੀ ਬੇਨਤੀ ਹੈ। ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ। ਇਹ ਵਾਹਿਗੁਰੂ, ਅਸੀਂ ਨਿਮਾਣੇ ਹੋ ਕੇ, ਦੀਨ ਬਣ ਕੇ, ਪਾਪੀ ਹੋ ਕੇ ਤੁਹਾਡੇ ਦਰ 'ਤੇ ਆਏ ਹਾਂ। ਇਸ ਪਾਪੀ ਦਾ ਉਧਾਰ ਕਰ ਦਿਓ, ਨਾਮ ਦੀਆਂ ਦਾਤਾਂ ਬਖਸ਼ ਕੇ, ਨਾਮ ਸਰਬ ਰੋਗ ਕਾ ਔਖਦ ਨਾਮ ਬਖਸ਼ ਕੇ ਮੇਰੇ ਜੀਵਨ ਨੂੰ ਨਵਾਂ ਨਰੋਵਾ ਕਰ ਦਿਓ, ਤਾਂ ਕਿ ਲੋਕ ਸੁਖੀਏ ਔਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ ਜੀ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਤੁਹਾਡੀਆਂ ਹਾਜ਼ਰੀਆਂ ਵਾਹਿਗੁਰੂ ਜੀ ਦੇ ਦਰ 'ਤੇ ਪ੍ਰਵਾਨ ਹੋ ਜਾਣ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ

ਸਤਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨੁ ਆਇ ਵਸਿਆ ਜਿਨ ਇਸਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਬਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ।

ਸਿਖਾਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮੰਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਗੁਰ

0: ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰਪੁਰਾ ਜਿਨ ਸਿਮਰਿਆ ਸਹੀ ਭਏ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸਵਾਮੀ ਮਾਨਸ ਕੀ ਗਤ ਹੀ ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉੱਚੇ ਤੇ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾ ਵਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਕਲਗੀਧਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ

ਨੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ

ਅੰਮ੍ਰਿਤ ਛਾਡ ਬਿਖੈ ਬਿਖ ਖਾਹੀ ਮਾਇਆ ਮੋ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ।

ਆਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਜੇ ਤਾ ਸਮੁੰਦ ਸਾਗਰ ਨੀਰ ਭਰੇ ਆ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਪ੍ਰਾਣੀ ਤੂੰ ਆਇਆ ਲਾ ਲੈਣ ਲੱਗਾ ਕਿਤ ਕੋ ਫਕੜੇ

ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਣ ਪਥ ਭਾਵੈ ਕਿਆ ਬਗ

ਰੱਖ ਰੱਖ ਚਰਨ ਤਰੇ ਵਿਚਾਰੀ, ਦੁਬਿਧਾ ਛੋੜ ਭਏ ਨਿਰੰਕਾਰੀ, ਮੁਕਤ

ਨਾਮ ਧਿਆਇਆ ਗਈ ਮਸ਼ਕਤ ਕਾ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जुगो जुग अटल धर्म का जयकार, बोलो जी वाहिगुरु, बोलो जी।

ਸੋ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ

ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਨਾ ਮਿਲਿਆ ਤਰਨਾਮ ਚਿੱਤ ਆਵੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਬਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ

ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀ ਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ, ਰਾਮ ਪਾਲੇ ਅਗ੍ਰਿਤ ਖਣਾ, ਪੂਰਨ ਦ੍ਰਿਸ਼ ਤੇਰੀ ਰਾਮ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਸੋ ਕਹੋ ਟਲ ਗੁਰ ਸੇ ਵੀ ਹੈ, ਆਹਨੇ ਸਹਿ ਸੁਪਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀ ਐ, ਤੁਧ ਜਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤ੍ਰਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰਸਾਗਰ ਰਤਨੀ ਪਰਭੂਰੇ, ਅੰਮ੍ਰਿਤ ਸੰਚੁਗ ਹੈ ਨਹੀਂ ਦੂਰੇ, ਹਰ ਰਸ ਚੋਗ ਚੁਗ ਹੈ ਪ੍ਰਭ ਭਾਵੇ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੇ, ਗੁਰਸਾਗਰ ਰਤਨੀ ਭਰ ਬੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ, ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ, ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੁੱਬੈ ਮੈਲ ਨ ਜਾਏ, ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਭੈ ਨਿਰੰਕਾਰੀ, ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ, ਸਰਵਰ ਹੰਸਾ ਛੋੜ ਨ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ, ਸਰਵਰ ਮੇ ਹੰਸ ਹੰਸ ਮੇ ਸਾਗਰ, ਅਕਥ ਕਥਾ ਗੁਰ ਬਚਨੀ ਆਦਰ, ਸੁਨ ਮੰਡਲ ਇੱਕ ਜੋਗੀ ਬੈਸੇ, ਨਾਰਨ ਪੁਰਖ ਕਹੋ ਕਉ ਕੈਸੇ, ਤ੍ਰੈ ਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾ ਸੱਚੇ ਸ਼ਰਣਾਈ, ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ,
भगत वचल पै कटन हरे हम मैं मार मिले भगतारे अनक जतन कर काल संताए मरण लखाए मंडल में आए जन्म पदार्थ दुबदा खोवे आपन चीनस ब्रह्म ब्रह्म रोवे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਸਤਨਾਮ ਵਾਹਿਗੁਰੂ ਸਾਹਿਬ ਜੀਓ ਜਮਦਰ ਲਾਗ ਵਿਸਾਲ ਪੋਲਾ ਦੀ ਖੰਜ

ਜੁਗੋ ਜੁਗ ਅਟਲ ਦੀਨ ਅਰਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ, ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ। ਬਾਣੀ ਦਾ ਰਸ, ਬਾਣੀ ਦਾ ਆਨੰਦ ਮਾਣ ਰਹੇ ਸਾਂ, ਜੋ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰੂ ਇਤਿਹਾਸ ਦੇ ਨਾਲ ਆਪਾਂ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਪਿਛਲੇਰੇ ਦੀਵਾਨਾਂ ਦੇ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਰਾਜਾ ਭੀਮ ਚੰਦ ਵੱਲੋਂ ਆਪਣੀ ਸਹਾਇਤਾ ਦੇ ਲਈ ਔਰੰਗਜ਼ੇਬ ਦੇ ਕੋਲ, ਵਜ਼ੀਰ ਖਾਂ ਦੇ ਕੋਲ ਅਤੇ ਦਿੱਲੀ ਦੇ ਨਵਾਬ ਕੋਲ ਸਾਰਿਆਂ ਕੋਲ ਚਿੱਠੀਆਂ ਭੇਜ ਕੇ ਸਹਾਇਤਾ ਮੰਗੀ ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਅਨੰਦਪੁਰ ਸਾਹਿਬ ਖਾਲੀ ਕਰਾਉਣ ਵਾਸਤੇ ਉਹਨੇ ਅਰਜ਼ੋਈ ਕੀਤੀ। ਇੱਧਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਸੇ ਤਰ੍ਹਾਂ ਆਪਣੀ ਸ਼ਾਨੋ ਔਰ ਸ਼ੌਕਤ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਰਹਿ ਰਹੇ ਨੇ। ਗੁਰੂ ਸਾਹਿਬ ਦੇ ਕੋਲ ਗੁਰੂ ਘਰ ਦੇ ਵਿੱਚ ਗੁਰੂ ਘਰ ਦੀ ਕਾਰ ਪੇਟ ਧੰਨ ਦੌਲਤ ਦਾ ਹਿਸਾਬ ਕਿਤਾਬ ਰੱਖਣ ਵਾਲੇ ਭਾਈ ਆਸਾ ਸਿੰਘ, ਜਿਨ੍ਹਾਂ ਨੇ ਇੱਕ ਗਰੀਬ ਸਿੱਖ ਦੀ ਬੱਚੀ ਦੇ ਵਿਆਹ ਵਾਸਤੇ ਉਹਦੀ ਸਹਾਇਤਾ ਕਰਦਿਆਂ ਆਪਣੇ ਕੋਲੋਂ ਹੁੰਡੀ ਲਿਖ ਕੇ ਦਿੱਤੀ, ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪਤਾ ਲੱਗਣ ਦੇ ਉੱਤੇ ਉਹਨਾਂ ਨੇ ਆਪਣੇ ਮਨ ਵਿੱਚ ਡਰ ਧਾਰਨ ਕੀਤਾ, ਗੁਰੂ ਸਾਹਿਬ ਕੋਲੋਂ ਭੁੱਲ ਬਖਸ਼ਾਈ ਅਤੇ ਨਾਲੇ ਮਾਲਕ ਅੱਗੇ ਬੇਨਤੀ ਕਰਦੇ ਆਖਿਆ ਵੀ ਸਤਿਗੁਰੂ ਤੁਹਾਡਾ ਵਾਸਤਾ ਪਾਇਆ ਸੀ ਸਿੱਖ ਨੇ, ਜਿਸ ਕਰਕੇ ਮੈਂ ਇਨਕਾਰ ਨਹੀਂ ਕਰ ਸਕਿਆ। ਮਾਲਕ ਨੇ ਆਪਣੇ ਕੋਲੋਂ ਬਖਸ਼ਿਸ਼ ਕਰਦਿਆਂ ਸਨਮਾਨ ਦਸਤਾਰ ਰੂਪ ਵਜੋਂ ਬਖਸ਼ਿਆ ਅਤੇ ਨਾਲੇ ਉਸ ਸੇਵਾ ਨੂੰ ਉਸੇ ਤਰ੍ਹਾਂ ਸੰਭਾਲਣ ਦੇ ਲਈ ਗੁਰੂ ਸਾਹਿਬ ਨੇ ਵਚਨ ਕੀਤੇ। ਇਸੇ ਤਰ੍ਹਾਂ ਫਿਰ ਇੱਕ ਲਿਖਾਰੀ ਨੇ ਭਾਈ ਸੈਣਾ ਜੀ, ਜਿਨ੍ਹਾਂ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸ਼ੋਭਾ ਦੇ ਵਿੱਚ ਬਹੁਤ ਸਾਰੀਆਂ ਰਚਨਾਵਾਂ ਬਣਾਈਆਂ, ਪਰ ਕਿਸੇ ਭੁੱਲ ਕਰਕੇ ਗੁਰੂ ਪਾਤਸ਼ਾਹ ਦੇ ਦਰ ਤੋਂ ਚਲੇ ਜਾਂਦੇ ਨੇ, ਮੁੜ ਕੇ ਵਾਪਸ ਨਾ ਪਰਤੇ। ਪਰ ਕੁਝ ਚਿਰ ਬਾਅਦ ਫਿਰ ਮਾਲਕ ਪਾਤਸ਼ਾਹ ਜੀ ਦੇ ਅੱਗੇ ਆਪਣੀ ਹਾਲਤ, ਆਪਣੀ ਦਸ਼ਾ ਨੂੰ ਬਿਆਨ ਕਰਦਿਆਂ ਆਖਿਆ ਵੀ ਜਿੱਦਣ ਦੇ ਗੁਰੂ ਸਾਹਿਬ ਦੇ ਕੋਲੋਂ ਬੇਮੁੱਖ ਹੋਏ ਹਾਂ, ਮਾਲਕ ਪਾਤਸ਼ਾਹ ਤੋਂ ਵਿਛੜੇ ਹਾਂ, ਉਸ ਦਿਨ ਤੋਂ ਸਾਡੀ ਦਸ਼ਾ ਜਿਹੜੀ ਉਹ ਪਸ਼ੂਆਂ ਵਰਗੀ ਬਣੀ ਹੈ। ਇਹ ਸਾਰਾ ਜੀ ਉਹ ਭਾਈ ਆਸਾ ਸਿੰਘ ਔਰ ਭਾਈ ਸੈਣਾ ਜੀ ਜੋ ਇਹਨਾਂ ਨਾਲ ਬੀਤੀ, ਉਸ ਤੋਂ ਉਪਰੰਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਬੇਅੰਤ ਸਿਕਲੀਗਰ ਸਿੱਖ ਜਿਹੜੇ ਉਹ ਆਏ, ਜਿਨ੍ਹਾਂ ਨੂੰ ਮਾਲਕ ਪਾਤਸ਼ਾਹ ਜੀ ਨੇ ਫਿਰ ਸਾਰੇ ਸ਼ਸਤਰ, ਸਾਰੇ ਜਿੰਨੇ ਵੀ ਚਾਹੇ ਗੁਰੂ ਸਾਹਿਬ ਦੇ ਕੋਲ ਨੇ, ਸਿੱਖਾਂ ਦੇ ਕੋਲ ਨੇ, ਉਹਨਾਂ ਦੇ ਨਾਲ ਨਾਲ ਤੋਸ਼ੇ ਖਾਨੇ ਵਿੱਚ ਪਏ ਹੋਏ ਜਿਹੜੇ ਸ਼ਸਤਰ ਨੇ, ਉਹਨਾਂ ਸਾਰਿਆਂ ਦੀ ਸਾਂਭ ਸੰਭਾਲ, ਸੇਵਾ ਸੰਭਾਲ, ਉਹਨਾਂ ਦੀ ਸੇਵਾ ਦੇ ਵਾਸਤੇ ਵਚਨ ਕੀਤੇ।
ਉਹਨਾਂ ਸ਼ਸਤਰਾਂ ਦਾ ਜ਼ਿਕਰ ਕਵੀ ਜੀ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਤੇਗਿਆਂ ਦਾ ਜ਼ਿਕਰ ਕੀਤਾ।

ਕਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਜ਼ਿਕਰ ਕਰਦਿਆਂ ਕਵੀ ਜੀ ਨੇ ਆਪਣੀ ਕਲਮ ਨਾਲ ਸੁਨਹਿਰੀ ਅੱਖਰ ਉਕਰੇ ਫਿਰ ਸ਼ਸਤਰਾਂ ਦਾ ਜ਼ਿਕਰ ਉਹ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਪਹਿਲਾਂ ਪੜ੍ਹਦੇ ਆਏ ਸਰੋਹੀਆਂ ਦਾ ਜ਼ਿਕਰ ਕੀਤਾ ਨਾ, ਖੜਗ, ਦੋ ਧਾਰੇ, ਖੰਡੇ, ਤੋਮਰ, ਸੈਫ, ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ। ਹੁਣ ਨਾਲ ਆਖ ਰਹੇ ਨੇ ਵੀ ਬਹੁਤ ਸਾਰੀਆਂ ਐਸੀਆਂ ਜਮਧਰ, ਐਸੀਆਂ ਤਲਵਾਰਾਂ ਵੀ ਨੇ, ਕਿਰਪਾਨਾਂ ਵੀ ਨੇ, ਜਿਹੜੀਆਂ ਫੌਲਾਦ ਦੇ ਲੋਹੇ ਦੀਆਂ ਬਣੀਆਂ ਹੋਈਆਂ, ਉਹ ਸਾਰੀਆਂ, ਉਹ ਵੀ ਸਾਰੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਮਾਲਕ ਪਾਤਸ਼ਾਹ ਜੀ ਦੇ ਆਖਣ ਦੇ ਉੱਤੇ ਉਹਨਾਂ ਦੀ ਸੇਵਾ ਵਾਸਤੇ ਵੀ ਲਿਆਂਦਾ ਗਿਆ ਹੈ।
1: ਬਿਛੂਏ ਬਾਕ ਚੁਰੇ ਬਹੁ ਬਿਦ ਕੇ ਪੇਸ਼ ਕਬਜ ਸੁਭ ਨਾਨਾ।
0: ਫਿਰ ਜੀ ਖੰਜਰ ਲਿਆਂਦੇ, ਚੱਕਰ ਲਿਆਂਦੇ ਗਏ ਇਹਨਾਂ ਸਾਰਿਆਂ ਦੀ ਸੇਵਾ ਲਈ। ਇਹਨਾਂ ਦੇ ਨਾਲ ਨਾਲ ਕਈ ਐਸੇ ਸ਼ਸਤਰ ਨੇ ਜਿਨ੍ਹਾਂ ਦੇ ਵਿੱਚ ਕਵੀ ਜੀ ਨੇ ਜ਼ਿਕਰ ਕੀਤਾ, ਬਿਛੂਏ ਬਾਂਕ, ਇਹ ਜੀ ਟੇਢੇ ਰੂਪ 'ਚ ਤਿਆਰ ਕੀਤੇ ਹੋਏ ਸ਼ਸਤਰ ਨੇ। ਇਹਨਾਂ ਦੀ ਬਣਤਰ ਹੁੰਦੀ ਨੌਵਾਂ ਵਰਗੀ, ਨੌਂਦਰਾਂ ਵਰਗੀ, ਉਹ ਸ਼ਸਤਰ ਵੀ ਤੁਸੀਂ ਜਦੋਂ ਨਾ ਗੁਰੂ ਸਾਹਿਬਾਨ ਦੇ ਵੇਲਿਆਂ ਦੇ ਸ਼ਸਤਰਾਂ ਦੀ ਗੱਲ ਕਰੀਏ ਜਾਂ ਆਪਾਂ ਗੁਰੂ ਸਾਹਿਬਾਨਾਂ ਦੇ ਸ਼ਸਤਰ ਦਰਸ਼ਨ ਜਦੋਂ ਕਰਦੇ ਹਾਂ ਨਾ, ਜਿਹੜੇ ਪੁਰਾਤਨ ਸ਼ਸਤਰ ਨੇ, ਤੁਸੀਂ ਵੇਖੋ ਉਹਨਾਂ ਦੀਆਂ ਬਣਤਰ ਬੜੀਆਂ ਅਦਭੁਤ ਜਿਹੀਆਂ ਨੇ। ਸ਼ਸਤਰ ਉਹ ਹੈ ਜੀ ਜਿਹੜਾ ਲੋੜ ਪੈਣ ਉਹਦੇ ਕੰਮ ਆ ਜਾਏ, ਸ਼ਸਤਰ ਉਹ ਹੈ। ਇਹ ਨਹੀਂ ਵੀ ਮੈਂ ਆਪਣੇ ਕੋਲ ਵੱਡਾ ਸਾਰਾ ਸੋਟਾ ਫੜਿਆ ਫੜੀ ਫਿਰਾਂ ਅਤੇ ਜਦੋਂ ਮੈਨੂੰ ਲੋੜ ਹੋਵੇ ਤਾਂ ਉਦੋਂ ਮੇਰੇ ਤੋਂ ਚੱਲੇ ਹੀ ਕੋਈ ਨਾ, ਮੇਰੇ ਕੰਮ ਹੀ ਨਾ, ਮੈਂ ਇਸੇ ਸ਼ਸਤਰ ਨੂੰ ਕੀ ਕਰਾਂ। ਸ਼ਸਤਰ ਉਹ ਜਿਹੜਾ ਮੌਕੇ 'ਤੇ ਕੰਮ ਆ ਜਾਏ ਉਹ ਸ਼ਸਤਰ ਹੈ। ਜਦੋਂ ਜ਼ਰੂਰਤ ਹੋਵੇ, ਹੁਣ ਉਹ ਜ਼ਰੂਰਤ ਵੇਲੇ ਕੋਈ ਵਸਤੂ ਹੱਥ ਵਿੱਚ ਹੋਵੇ, ਕੋਈ ਵਸਤੂ ਹੋਵੇ, ਜਦੋਂ ਸਾਨੂੰ ਉਹਦੀ ਵਰਤੋਂ ਕਰਨ ਦੀ ਜਾਂਚ ਹੋਏਗੀ ਉਹ ਸਾਡੇ ਲਈ ਸ਼ਸਤਰ ਹੈ। ਪਰ ਜੇ ਅਸੀਂ ਜਿਹੜੇ ਪ੍ਰਮੁੱਖ ਤੌਰ 'ਤੇ ਤਿਆਰ ਕੀਤੇ ਹੋਏ ਸ਼ਸਤਰ ਨੇ ਲੋੜ ਪੈਣ 'ਤੇ ਅਸੀਂ ਉਹ ਵੀ ਨਾ ਵਰਤ ਸਕੀਏ ਫਿਰ ਉਹਨਾਂ ਦਾ ਵੀ ਕੋਈ ਲਾਭ ਨਹੀਂ। ਹੁਣ ਸਤਿਗੁਰੂ ਜੀ ਨੇ ਜਿਹੜੇ ਸ਼ਸਤਰ ਤਿਆਰ ਕੀਤੇ ਹੋਏ ਨਾ ਜੀ, ਉਹ ਵੱਖ ਵੱਖ ਤਰ੍ਹਾਂ ਦੇ ਨੇ। ਤੁਸੀਂ ਜਦੋਂ ਗੁਰੂ ਸਾਹਿਬ ਦਾ ਇਤਿਹਾਸ ਪੜ੍ਹੋਗੇ ਨਾ, 212 ਤਰ੍ਹਾਂ ਦੇ ਸ਼ਸਤਰ ਨੇ ਜੀ ਜਿਹੜੇ ਗੁਰੂ ਕਲਗੀਧਰ ਸਾਹਿਬ ਨੇ ਚਲਾਏ ਨੇ ਆਪਣੇ ਹੱਥੀਂ। ਹੁਣ ਤੁਸੀਂ ਵੇਖੋ ਵੀ ਉਹਨਾਂ ਦੀ ਬਣਤਰ ਕਿੱਦਾਂ ਕਿੱਦਾਂ ਦੀ ਹੋਵੇ। ਕੁਝ ਕੁ ਸ਼ਸਤਰਾਂ ਦਾ ਤਾਂ ਆਪਾਂ ਜ਼ਿਕਰ ਕਰ ਲੈਂਦੇ ਹਾਂ, ਬੰਦੂਕ ਦਾ ਜ਼ਿਕਰ ਕਰ ਲੈਂਦੇ, ਤੋਪ ਦਾ ਜ਼ਿਕਰ ਕਰ ਲੈਂਦੇ ਹਾਂ, ਗੁਰੂ ਸਾਹਿਬ ਦੇ ਕੋਲ 5 ਕਲਾ ਸ਼ਸਤਰ ਜਿਹੜਾ ਉਹਦਾ ਜ਼ਿਕਰ ਕਰ ਲੈਂਦੇ, ਤੇਗੇ ਦਾ ਜ਼ਿਕਰ ਕਰ ਲੈਂਦੇ, ਕਿਰਪਾਨ ਦਾ, ਕਟਾਰ ਦਾ ਜ਼ਿਕਰ ਕਰ ਲੈਂਦੇ, ਖੰਜਰ ਦਾ ਜ਼ਿਕਰ। ਇਹ ਉਹ ਸ਼ਸਤਰ ਨੇ ਜਿਨ੍ਹਾਂ ਦੇ ਨਾਂ ਅਸੀਂ ਜਾਣਦੇ ਹਾਂ ਜਾਂ ਆਮ ਕਰਕੇ ਅਸੀਂ ਦਰਸ਼ਨ ਕਰ ਲੈਂਦੇ ਹਾਂ। ਨਾਗਣੀ ਵਰਸ਼ੇ ਦੀ ਗੱਲ ਕਰ ਲਓ, ਸਿੱਧੇ ਵਰਸ਼ੇ ਦੀ ਗੱਲ ਕਰ ਲਓ ਨਾ, ਇਹ ਉਹ ਸ਼ਸਤਰ ਨੇ। ਪਰ ਹੁਣ ਜੇ ਆਪਾਂ 212 ਤਰ੍ਹਾਂ ਦੇ ਸ਼ਸਤਰਾਂ ਦੇ ਨਾਂ ਗਿਣਨੇ ਹੋਣ ਤਾਂ ਸ਼ਾਇਦ ਸਾਡੇ ਕੋਲ ਨਾਮ ਵੀ ਗਿਣੇ ਨਾ ਜਾਣ। ਅਤੇ ਧੰਨ ਗੁਰੂ ਕਲਗੀਧਰ ਸਾਹਿਬ ਉਹ ਸ਼ਸਤਰ ਚਲਾਉਂਦੇ ਨੇ, ਅਤੇ ਤੁਸੀਂ ਅੰਦਾਜ਼ਾ ਲਓ ਵੀ ਕਿੱਦਾਂ ਕਿੱਦਾਂ ਦੇ ਸ਼ਸਤਰ ਹੋਣਗੇ। ਹੁਣ ਜਿਵੇਂ ਆਹ ਸ਼ਸਤਰ ਦਾ ਜ਼ਿਕਰ ਕੀਤਾ ਕਵੀ ਜੀ ਨੇ, ਬਿਛੂਏ ਬਾਂਕ, ਛੁਰੇ ਬਹੁ ਬਿਦ ਕੋ, ਹੈ ਨਾ, ਜਿਹੜੇ ਬਾਂਕ ਰੂਪ ਵਿੱਚ ਤਿਆਰ ਕੀਤੇ ਹੋਏ, ਮਤਲਬ ਨੌਂਦਰਾਂ ਵਰਗੇ ਸ਼ਸਤਰ ਨੇ। ਜਿਵੇਂ ਨੌਂ ਹੁੰਦਾ ਨਾ, ਤਿੱਖੇ ਤਿੱਖੇ ਨਾਖੁਨ ਹੁੰਦੇ ਜਿਹੜੇ, ਉੱਦਾਂ ਦਾ ਸ਼ਸਤਰ ਇਹ। ਕਹਿੰਦੇ ਉਹ ਸ਼ਸਤਰ ਵੀ ਲਿਆਂਦੇ। ਹੁਣ ਭਾਵ ਇਹ ਸੀ ਜੀ ਜੋ ਕਵੀ ਜੀ ਜ਼ਿਕਰ ਕਰ ਰਹੇ, ਗੁਰੂ ਸਾਹਿਬ ਨੇ ਜੋ ਹੁਕਮ ਕੀਤਾ ਵੀ ਸ਼ਸਤਰ ਕੋਈ ਹੋਵੇ, ਇੱਕ ਨਿੱਕੀ ਜਿਹੀ ਕਟਾਰ ਤੋਂ ਲੈ ਕੇ ਅਤੇ ਵੱਡੇ ਧਨੁੱਖ ਤੱਕ, ਵੱਡੇ ਨੇਜੇ ਤੱਕ, ਵੱਡੀ ਤੋਪ ਤੱਕ ਅਤੇ ਬਾਰੂਦ ਤੱਕ ਜੋ ਵੀ ਹੈ ਉਹਨਾਂ ਸਾਰਿਆਂ ਦੀ ਸੇਵਾ ਸੰਭਾਲ ਕਰਨੀ ਹੈ। ਕੋਈ ਹੁਣ ਜਿੰਨੇ ਵੀ ਸ਼ਸਤਰ ਆਉਣਗੇ ਉਹਦੇ ਵਿੱਚ ਨੇ ਸਾਰੇ,

0: ਛੁਰੇ ਬਹੁ ਵਿਦ ਕੋ। ਛੁਰੇ, ਹੁਣ ਆਮ ਸ਼ਬਦ ਆਪਾਂ ਛੁਰਾ ਵਰਤ ਲੈਂਦੇ ਨਾ, ਖੰਜਰ ਰੂਪ 'ਚ, ਚਾਕੂ ਰੂਪ 'ਚ ਕਹਿ ਲਓ, ਪੇਚ ਕਵਚ ਜਿਹੜੇ ਸ਼ਸਤਰ ਰੂਪ ਦੇ ਵਿੱਚ ਨਾ, ਸਭ ਨਨ ਹਰ ਤਰੀਕਿਆਂ ਦੇ, ਔਰ ਬਹੁਤ ਗਿਣਤੀ ਵਿੱਚ ਨੇ। ਇਹ ਨਹੀਂ ਵੀ ਇੱਕੋ ਇੱਕੋ ਸ਼ਸਤਰ ਹੀ ਆ, ਵੀ ਇੱਕ ਪੇਚ ਕਵਚ ਹੈ, ਇੱਕ ਜਿਹੜਾ ਉਹ ਵਿਸ਼ਵੇ ਬਾਂਕ ਰੂਪ ਵਿੱਚ ਹੈ, ਜਾਂ ਇੱਕੋ ਹੀ ਖੜਗ ਹੈ, ਨਹੀਂ, ਬੇਅੰਤ ਰੂਪ ਦੇ ਵਿੱਚ ਨੇ ਇਹ ਸਾਰੇ ਸ਼ਸਤਰ, ਜਿਹੜੇ ਗੁਰੂ ਸਾਹਿਬ ਜੀ ਦੇ ਤੋਸ਼ੇ ਖਾਨੇ ਵਿੱਚੋਂ ਲਿਆ ਕੇ ਤੇ ਉਹਨਾਂ ਦੀ ਸੇਵਾ ਸੰਭਾਲ ਹੋ ਰਹੀ ਹੈ।
1: ਤੇਰਾ ਅਣਕ ਬਿਦ ਖਪਰੇ ਸੇਲੇ ਗਨ ਬਦਾਮ ਚੇ ਤੁਕੇ।
0: ਫਿਰ ਤੀਰ, ਹੁਣ ਤੀਰਾਂ ਦੀ ਬਣਤਰ ਇੱਕ ਨਹੀਂ ਹੈ, ਇੱਕ ਤੇ ਆਮ ਤੀਰ ਹੀ ਹੈ ਨਾ ਜਿਹੜਾ ਸਿੱਧਾ ਬਣਿਆ ਹੁੰਦਾ ਸੀ, ਕਹਿੰਦੇ ਵੀ ਇਹ ਤੀਰ ਹੈ। ਹੁਣ ਤੀਰ ਕਈ ਤਰ੍ਹਾਂ ਦੇ, ਕਈ ਅੱਗੋਂ ਚੌੜੇ ਮੂੰਹ ਵਾਲੇ, ਕਈ ਚੰਦ ਆਕਾਰ ਵਾਲੇ ਨੇ। ਹੁਣ ਤੀਰ ਜਦੋਂ ਆਪਾਂ ਤੀਰਾਂ ਦੀ ਬਣਤਰ ਵੇਖਣ ਲੱਗੀਏ ਤੇ ਕਈ ਤਰ੍ਹਾਂ ਦੇ ਤੀਰ ਆ ਜਾਣੇ, ਉਹ ਸਾਰੇ ਤੀਰ ਅਨੇਕ ਵਿਧ ਖਪਰੇ, ਅਨੇਕਾਂ ਤਰੀਕਿਆਂ ਦੇ ਨਾ, ਚੌੜੇ ਮੂੰਹਾਂ ਵਾਲੇ ਜਿਹੜੇ ਖਪਰੇ ਰੂਪ ਦੇ ਵਿੱਚ ਚੌੜੇ ਚੌੜੇ ਤਰੀਕੇ ਨਾਲ ਤਿਆਰ ਕੀਤੇ ਹੋਏ ਜਿਹੜੇ ਤੀਰ ਉਹ। ਫਿਰ ਨੇਜੇ ਤਿੱਖੇ ਮੂੰਹਾਂ ਵਾਲੇ ਨਾ, ਤੀਰ ਮੂੰਹਾਂ ਵਾਲੇ ਜਿਹੜੇ ਨੇਜੇ ਨੇ ਉਹ ਸਾਰੇ ਸੇਲੇ ਗਨ ਬਦਾਮ ਚੇ, ਹੈ ਨਾ, ਕਈ ਤਰ੍ਹਾਂ ਦੇ ਬਦਾਮ ਮੂੰਹ ਵਰਗੇ ਤੀ ਬਦਾਮ ਚੇ, ਹੈ ਨਾ, ਜਿਹਨਾਂ ਦਾ ਤੀਰਾਂ ਦਾ ਮੂੰਹ ਬਦਾਮ ਵਰਗਾ ਹੈ ਉਹ ਸਾਰੇ। ਹੁਣ ਤੀਰਾਂ ਦੀ ਬਣਤਰ ਹੈ ਜੀ, ਇਹ ਨਹੀਂ ਵੀ ਆਪਾਂ ਤੀਰ ਵੇਖਿਆ ਤੇ ਇੱਕੋ ਹੀ ਤਰ੍ਹਾਂ ਦਾ ਤੀਰ ਹੈ, ਨਹੀਂ, ਕਈ ਤੀਰ ਨੇਜਿਆਂ ਵਰਗੇ ਨੇ, ਕਈ ਤੀਰ ਜਿਹੜੇ ਨੇ ਉਹ ਸਿੱਧੇ ਰੂਪ ਦੇ ਵਿੱਚ ਆਮ ਕਰਕੇ ਜਿਹੜੇ ਤਿਆਰ ਕੀਤੇ ਹੁੰਦੇ ਨੇ, ਉਹਨਾਂ ਦੇ ਵਿੱਚ ਕਈ ਤੀਰ ਐਸੇ ਨੇ ਜਿਹਨਾਂ ਦਾ ਅੱਗੋਂ ਮੁੱਖ ਜਿਹੜਾ ਉਹ ਬਦਾਮਾਂ ਵਰਗਾ ਹੈ, ਉਹ ਕਈ ਚੌੜੇ ਮੂੰਹਾਂ ਵਾਲੇ, ਅੱਗੋਂ ਚੌੜੇ ਮੂੰਹਾਂ ਵਾਲੇ ਤੀਰ ਨੇ ਉਹ ਸਾਰੇ, ਇਹ ਵੀ ਸਾਰੇ ਲਿਆਂਦੇ ਗਏ ਹਨ।
1: ਸੇਲਨ ਰਾਚ ਸੋਨਾਵਕ ਤੀਖਣ ਕਰ ਦੇ ਤਨ ਪਟੂਕੇ।
0: ਸਾਰਾ ਲੋਹੇ ਦਾ ਤੀਰ, ਸਾਰਾ ਹੀ ਤੀਰ ਲੋਹੇ ਦਾ, ਜਿਹਦੇ ਖੰਭ ਤੱਕ ਵੀ ਲੋਹੇ ਦੇ ਨੇ, ਉਹ ਤੀਰ, ਉਹਦੇ ਲਈ ਸ਼ਬਦ ਵਰਤਿਆ ਇੱਥੇ ਕਵੀ ਜੀ ਨੇ, ਸੇਲ ਨਰਾਂਚ, ਸੇਲ ਨਰਾਂਚ, ਉਹ ਤੀਰ ਜਿਹੜਾ ਸਾਰਾ ਹੀ ਲੋਹੇ ਦਾ ਹੋਵੇ ਤੇ ਜਿਹਦੇ ਮਗਰਲੇ ਖੰਭ ਨਾ, ਤੀਰ ਦੇ ਮਗਰ ਜਿਹੜੇ ਖੰਭ ਦੇ ਉਹ ਪੰਜ ਨੇ, ਪੰਜ ਖੰਭ ਉਹ ਸਾਰੇ ਹੀ ਲੋਹੇ ਦੇ ਨੇ, ਮਤਲਬ ਸਾਰੇ ਦਾ ਸਾਰਾ ਤੀਰ ਜਿਹੜਾ ਲੋਹੇ ਦਾ ਬਣਿਆ ਹੋਇਆ। ਜਿੱਥੇ ਲੋਹੇ ਦੇ ਬਣੇ ਹੋਏ ਤੀਰਾਂ ਦੀ ਗੱਲ ਕੀਤੀ, ਉੱਥੇ ਨਾਲ ਕਵੀ ਜੀ ਕਹਿੰਦੇ ਇੱਕ ਛੋਟਾ ਤੀਰ ਜਿਸ ਦੀ ਜਿਹੜੀ ਅੱਗੋਂ ਮੁਖੀ ਹੈ ਨਾ, ਉਹ ਦੰਦੋਦਾਰ ਦੰਦੋਦਾਰ ਹੈ, ਮਤਲਬ ਅੱਗੋਂ ਦੰਦਿਆਂ ਵਰਗੀ ਉਹਦੀ ਬਣੀ ਹੋਈ, ਉਹਦਾ ਮੂੰਹ ਅੱਗੋਂ ਦੰਦਿਆਂ ਵਾਲਾ, ਉਹ ਵੀ ਸਾਰੇ, ਇਹ ਸਾਰੇ ਤੀਰਾਂ ਦੀ ਬਣਤਰ ਹੈ ਜਿਹੜੇ ਵੱਖ ਵੱਖ ਰੂਪ ਦੇ ਵਿੱਚ ਤਿਆਰ ਕੀਤੇ ਹੋਏ ਹਨ।
1: ਉਪਕਤ ਮਾਚੇ ਗਨ ਬਿਲਾਇਤੀ ਸਾਂਗੇ ਸ਼ਕਤ ਨਿਕਾਸੇ।
0: ਫਿਰ ਹੋਰ ਸਾਰੇ ਸ਼ਸਤਰ ਜਿਹੜੇ ਵੈਰੀਆਂ ਦੇ ਤਨ ਦੇ ਵਿੱਚ ਖੁੱਭ ਜਾਣ ਵਾਲੇ ਤਿੱਖੇ ਤੀਰ ਜਿਹੜੇ ਉਹ, ਔਰ ਇੱਥੋਂ ਤੱਕ ਕਵੀ ਜੀ ਕਹਿੰਦੇ ਵੀ ਇਰਾਨ ਔਰ ਤੁਰਾਨ ਆਦਿ ਦੀਆਂ ਉੱਥੋਂ, ਕਿਉਂਕਿ ਗੁਰੂ ਪਾਤਸ਼ਾਹ ਕੋਲ ਜਿਹੜੇ ਸ਼ਸਤਰ ਆਉਂਦੇ ਉਹ ਇਕੱਲੇ ਲੋਹਗੜ੍ਹ ਦੇ ਵਿੱਚ ਹੀ ਨਹੀਂ ਤਿਆਰ ਹੋ ਰਹੇ, ਲੋਹਗੜ੍ਹ ਵਿੱਚ ਤਾਂ ਸਿੱਖ ਤਿਆਰ ਕਰ ਹੀ ਰਹੇ ਨੇ ਸ਼ਸਤਰ, ਪਰ ਨਾਲ ਨਾਲ ਮਾਲਕ ਪਾਤਸ਼ਾਹ ਕੋਲ ਜਿਹੜੀਆਂ ਸਿੱਖ ਸੰਗਤਾਂ ਆਉਂਦੀਆਂ ਨਾ, ਜਿੱਥੋਂ ਜਿੱਥੋਂ ਆਉਂਦੀਆਂ ਉੱਥੋਂ ਉੱਥੋਂ ਆਪਣੇ ਇਲਾਕੇ ਵਿੱਚੋਂ ਸ਼ਸਤਰ ਲੈ ਕੇ ਆਉਂਦੀਆਂ ਨੇ। ਹੁਣ ਸਤਿਗੁਰੂ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਇਰਾਨ ਤੋਂ ਵੀ ਆ ਰਹੀਆਂ, ਤੁਰਾਨ ਤੋਂ ਵੀ ਆ ਰਹੀਆਂ ਨੇ, ਔਰ ਉੱਥੋਂ ਦੇ ਤਿਆਰ ਕੀਤੇ ਹੋਏ ਨੇਜੇ, ਉੱਥੋਂ ਦੇ ਤਿਆਰ ਕੀਤੇ ਹੋਏ ਬਰਸ਼ੀਆਂ ਜਿਹੜੀਆਂ ਧੰਨ ਗੁਰੂ ਕਲਗੀਧਰ ਸਾਹਿਬ ਕੋਲ ਆਈਆਂ ਹੋਈਆਂ ਨੇ, ਅੱਜ ਦੀ ਭਾਸ਼ਾ 'ਚ ਆਪਾਂ ਕਹਿ ਲਈਏ ਵੀ ਇੰਪੋਰਟ ਕੀਤੇ ਹੋਏ ਸ਼ਸਤਰ ਜਿਹੜੇ, ਉਹ ਸਾਰੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਨੇ। ਮਾਲਕ ਪਾਤਸ਼ਾਹ ਦੇ ਜਿਹੜੇ ਸ਼ਸਤਰ ਨੇ ਉਹ ਕਦੇ ਵੀ ਆਮ ਨਹੀਂ ਸੀ। ਸਭ ਤੋਂ ਪਹਿਲੀ ਗੱਲ ਤਾਂ ਚੇਤਾ ਰੱਖੀਏ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਕੋਲ ਜਿਹੜੇ ਸ਼ਸਤਰ ਨੇ ਉਹ ਆਮ ਨਹੀਂ, ਵੱਡੀ ਮਾਰ ਕਰਨ ਵਾਲੇ ਨੇ, ਔਰ ਬੜੇ ਹੀ ਅਦਭੁਤ ਤਰੀਕੇ ਦੇ ਨਾਲ, ਸੁਚੱਜੇ ਢੰਗ ਦੇ ਨਾਲ ਤਿਆਰ ਕੀਤੇ ਹੋਏ ਨੇ ਉਹ ਸਾਰੇ ਸ਼ਸਤਰ। ਜਾਂ ਇੱਦਾਂ ਕਹਿ ਲਓ, ਜਿਹੜਾ ਵੀ ਸ਼ਸਤਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਹੈ, ਉਹ ਕਿਸੇ ਵੀ ਰੂਪ ਵਿੱਚ ਹੋਵੇ, ਭਾਵੇਂ ਉਹ ਤੇਗ ਦੇ ਰੂਪ ਵਿੱਚ ਹੈ, ਭਾਵੇਂ ਬੰਦੂਕ ਦੇ ਰੂਪ ਵਿੱਚ ਹੈ, ਅਤੇ ਭਾਵੇਂ ਕਟਾਰ ਦੇ ਰੂਪ ਵਿੱਚ ਹੈ, ਮਾਲਕ ਪਾਤਸ਼ਾਹ ਦੇ ਵਰਗਾ ਸ਼ਸਤਰ ਕਿਸੇ ਹੋਰ ਕੋਲ ਨਹੀਂ ਹੈ। ਇੱਦਾਂ ਕਹਿ ਲਓ, ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਸ਼ਸਤਰ ਉਹ ਨੇ ਜਿਨ੍ਹਾਂ ਦੀ ਬਣਤਰ ਵੀ ਅਦਭੁਤ ਹੈ, ਜਿਹੜੇ ਬਣੇ ਵੀ ਅਦਭੁਤ ਤਰੀਕੇ ਨਾਲ ਨੇ, ਬਣਾਉਣ ਵਾਲਿਆਂ ਨੇ ਬਣਾਏ ਵੀ ਅਦਭੁਤ ਤਰੀਕੇ ਨਾਲ ਨੇ, ਜਿਨ੍ਹਾਂ ਨੂੰ ਚਲਾਉਣ ਲਈ ਢੰਗ ਤਰੀਕਾ ਅਤੇ ਜ਼ੋਰ ਵੀ ਬੇਅੰਤ ਚਾਹੀਦਾ ਤਾਂ ਜੋ ਉਹਨਾਂ ਸ਼ਸਤਰਾਂ ਨੂੰ ਸੰਭਾਲਿਆ ਅਤੇ ਚਲਾਇਆ ਜਾ ਸਕੇ। ਮਾਲਕ ਪਾਤਸ਼ਾਹ ਕੋਲ ਜਿਹੜੇ ਗੁਰੂ ਸਾਹਿਬ ਕੋਲ ਜਿੰਨੇ ਸ਼ਸਤਰ ਨਾ, ਕਵੀ ਜੀ ਕਹਿੰਦੇ ਵੀ ਉਹ ਸਾਰੇ ਦੇ ਸਾਰੇ ਹੁਣ ਜਿੰਨੇ ਵੀ ਨੇ, ਤੁਪਕਤ ਮਾਂਚੇ ਗਨ ਬਿਲਾਇਤ ਸਾਂਗੇ, ਹੈ ਨਾ, ਮਾਲਕ ਪਾਤਸ਼ਾਹ ਕੋਲ ਜਿਹੜੇ ਆ ਵੀ ਸ਼ਸਤਰ ਨੇ, ਉਹ ਵੈਰੀਆਂ ਨੂੰ ਵਿੰਨ ਦੇਣ ਵਾਲੇ, ਮੌਤ ਦੇ ਘਾਟ ਉਤਾਰਨ ਵਾਲੇ, ਵਿਲਾਇਤ ਤੋਂ ਆਉਂਦੇ ਹੋਏ ਸ਼ਸਤਰ ਨੇ, ਜਿਨ੍ਹਾਂ ਸ਼ਸਤਰਾਂ ਦੀ ਸੇਵਾ ਸੰਭਾਲ ਹੁਣ ਗੁਰੂ ਸਾਹਿਬ ਕਰਵਾਉਣ ਲੱਗੇ ਹਨ।
1: ਸ਼ਸਤਰ ਸਤਿਗੁਰੂ ਖਜ਼ਾਨੇ ਕਹਿ ਲੋ ਕਵੀ ਪ੍ਰਕਾਸ਼ੇ,
0: ਮਾਲਕ ਪਾਤਸ਼ਾਹ ਦੇ ਖਜ਼ਾਨੇ ਦੇ ਵਿੱਚ ਬ੍ਰਿੰਦ ਸ਼ਸਤਰ ਨੇ। ਬ੍ਰਿੰਦ ਕਹਿੰਦੇ ਸਮੂਹ, ਵਿਸ਼ਾਲ ਰੂਪ ਵਿੱਚ, ਮਤਲਬ ਬੜੀ ਵੱਡੀ ਗਿਣਤੀ ਦੇ ਵਿੱਚ ਨੇ ਸ਼ਸਤਰ ਜਿਹੜੇ ਗੁਰੂ ਸਾਹਿਬ ਦੇ ਖਜ਼ਾਨੇ ਵਿੱਚ, ਤੋਸ਼ੇ ਖਾਨੇ ਵਿੱਚ ਪਏ ਹੋਏ ਨੇ। ਉਹ ਸ਼ਸਤਰ ਜਿਨ੍ਹਾਂ ਦਾ ਕੋਈ ਥਾਂ ਪਾਰਾ ਵਾਰ ਨਹੀਂ, ਕਵੀ ਜੀ ਕਹਿੰਦੇ ਕਿੱਥੋਂ ਕੁ ਤੱਕ ਮੈਂ ਪ੍ਰਕਾਸ਼ਿਤ ਕਰਾਂ ਗੁਰੂ ਸਾਹਿਬ ਦੇ ਸ਼ਸਤਰਾਂ ਦੀ ਗੱਲ ਕਰਾਂ, ਵੀ ਕਿਸੇ ਤਰੀਕੇ ਮਾਲਕ ਦੇ ਸ਼ਸਤਰਾਂ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇੰਨੇ ਕੁ ਸ਼ਸਤਰ ਧੰਨ ਗੁਰੂ ਕਲਗੀਧਰ ਸਾਹਿਬ ਜੀ ਖਜ਼ਾਨੇ ਵਿੱਚ ਰਖਵਾ ਕੇ ਬੈਠੇ ਖਾਨਾ।
1: ਹਰ ਵਾਈਏ ਮਾਵਰਨ ਲਾਗੇ ਚਰਨ ਦਾਬ ਕਰ ਫੇਰੇ,
0: ਫਿਰ ਜੀ ਇੱਥੋਂ ਤੱਕ ਪੈਰਾਂ ਨਾਲ ਦੱਬ ਕੇ, ਹੱਥਾਂ ਨਾਲ ਫੇਰ ਕੇ, ਕਈ ਤਰ੍ਹਾਂ ਦੇ ਸ਼ਸਤਰ ਜੀ ਜਿਹੜੇ ਅਲੱਗ ਅਲੱਗ, ਉਹਨਾਂ ਨੂੰ ਚਲਾਉਣ ਦਾ ਤਰੀਕਾ ਵੀ ਅਲੱਗ ਅਲੱਗ ਹੈ। ਕਿਸੇ ਨੂੰ ਪਹਿਲਾਂ ਪੈਰ ਨਾਲ ਦੱਬਣਾ ਪੈਂਦਾ, ਫੇਰ ਉਹਨੂੰ ਹੱਥ ਨਾਲ ਫੇਰ ਕੇ ਚਲਾਉਣਾ ਪੈਂਦਾ, ਇੱਦਾਂ ਅਲੱਗ ਅਲੱਗ ਤਰੀਕੇ ਨਾਲ। ਜਿਵੇਂ ਅੱਜ ਦਾ ਵੇਲਾ ਤਾਂ ਐ ਨਹੀਂ ਵੀ ਸ਼ਸਤਰ ਜਿਹੜਾ ਉਹ ਬੜੀ ਆਧੁਨਿਕ ਟੈਕਨੀਕ ਦੇ ਨਾਲ ਨਾ, ਨਵੀਂ ਟੈਕਨੀਕ ਦੇ ਨਾਲ, ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਭਾਈ। ਇੱਦਾਂ ਜਦੋਂ ਕੋਈ ਨਵੀਂ ਤਕਨੀਕ ਨਾਲ ਸ਼ਸਤਰ, ਕੋਈ ਹਥਿਆਰ ਬਣਾਇਆ ਵੀ ਜਾਂਦਾ, ਪਹਿਲਾਂ ਉਹਨੂੰ ਚਲਾਉਣ ਦਾ ਅਭਿਆਸ ਕੀਤਾ ਜਾਂਦਾ ਵੀ ਇਹ ਚੱਲਣਾ ਕਿੱਦਾਂ, ਫਿਰ ਉਹ ਭਾਵੇਂ ਤੋਪ ਹੋਵੇ, ਭਾਵੇਂ ਬੰਦੂਕ ਹੋਵੇ, ਭਾਵੇਂ ਕੋਈ ਹਥਿਆਰ ਹੋਵੇ ਨਾ, ਫਿਰ ਉਹਦਾ ਅਭਿਆਸ ਹੁੰਦਾ। ਹੁਣ ਧੰਨ ਗੁਰੂ ਕਲਗੀਧਰ ਪਾਤਸ਼ਾਹ ਕੋਲ ਜਿੰਨੇ ਸ਼ਸਤਰ ਨੇ ਉਹ ਸਾਰੇ ਅਲੱਗ ਅਲੱਗ ਤਰੀਕਿਆਂ ਨਾਲ ਚੱਲਣ ਵਾਲੇ ਨੇ। ਜਿਵੇਂ ਆਪਾਂ ਸਭ ਤੋਂ ਵੱਡੀ ਗੱਲ ਇਹੀ ਕਰਦੇ ਹਾਂ ਵੀ ਮਾਲਕ ਪਾਤਸ਼ਾਹ ਕੋਲ ਹੁਣ ਪੰਜ ਕਲਾ ਸ਼ਸਤਰ ਹੈ। ਪੰਜ ਕਲਾ ਸ਼ਸਤਰ ਸਮੇਂ ਦੇ ਰਾਜਿਆਂ ਨੇ ਨਹੀਂ ਵੇਖਿਆ ਹੋਇਆ ਵੀ ਪੰਜ ਕਲਾ ਸ਼ਸਤਰ ਵੀ ਹੁੰਦਾ ਹੈ। ਰਾਜਾ ਭੀਮ ਚੰਦ ਵੇਖ ਕੇ ਮੋਹਿਤ ਹੋ ਜਾਂਦਾ ਨਾ, ਲਾਲਚੀ ਹੋ ਜਾਂਦਾ, ਗੁਰੂ ਸਾਹਿਬ ਕੋਲ ਆਪਾਂ ਪੰਜ ਕਲਾ ਸ਼ਸਤਰ ਲੈਣਾ। ਹੁਣ ਉਹ ਪੰਜ ਕਲਾ ਸ਼ਸਤਰ ਜਿਹੜਾ ਉਹ ਪੰਜ ਤਰ੍ਹਾਂ ਨਾਲ ਚੱਲਦਾ, ਬੰਦੂਕ ਵੀ ਬਣ ਜਾਂਦੀ ਹੈ ਉਹਦੀ, ਕਟਾਰ ਵੀ ਬਣ ਜਾਂਦੀ ਹੈ ਉਹਦੀ, ਤੀਰ ਵੀ ਬਣ ਜਾਂਦਾ ਉਹਦਾ। ਹੁਣ ਉਹ ਸਾਰੇ ਇੱਕੋ ਹੀ ਸ਼ਸਤਰ ਹੈ, ਬਸ ਉਹਦੇ ਵਿੱਚ ਇੱਕ ਅੱਜ ਦੀ ਭਾਸ਼ਾ 'ਚ ਗੱਲ ਕਰੀਏ ਵੀ ਇੱਕ ਬਟਨ ਲੱਗਾ ਹੋਇਆ, ਦੱਬੋ 'ਤੇ ਤੀਰ ਬਣ ਜਾਂਦਾ, ਦੱਬੋ 'ਤੇ ਰਿਵਾਲਵਰ ਬਣ ਜਾਂਦਾ, ਦੱਬੋ 'ਤੇ ਉਹੀ ਜਿਹੜਾ ਸ਼ਸਤਰ ਹੈ ਉਹ ਇੱਕ ਕਟਾਰ ਰੂਪ ਵਿੱਚ ਬਣ ਜਾਂਦਾ। ਹੁਣ ਪੰਜ ਕਲਾ ਸ਼ਸਤਰ ਹੈ, ਭੀਮ ਚੰਦ ਵੇਖ ਕੇ ਹੈਰਾਨ ਸੀ ਵੀ ਇਹ ਕਿੱਦਾਂ ਦਾ ਸ਼ਸਤਰ ਲਈ ਫਿਰਦੇ ਨੇ। ਹੁਣ ਜਿਹੜੇ ਗੁਰੂ ਸਾਹਿਬ ਕੋਲੋਂ ਪੰਜ ਕਲਾ ਸ਼ਸਤਰ ਹੈ, ਤੁਸੀਂ ਬਾਕੀ ਜਿਹੜੇ ਸ਼ਸਤਰ ਉਹਨਾਂ ਦਾ ਅੰਦਾਜ਼ਾ ਲਾ ਕੇ ਵੇਖੋ ਵੀ ਮਾਲਕ ਪਾਤਸ਼ਾਹ ਕੋਲ ਸ਼ਸਤਰ ਕਿੱਡੇ ਅਦਭੁਤ ਹੋਣਗੇ, ਕਿੱਡੇ ਹੈਰਾਨੀਜਨਕ ਹੋਣਗੇ ਸ਼ਸਤਰ। ਮਾਲਕ ਜੀ ਨੇ ਜਿਹੜਾ ਭਾਈ ਬਚਿੱਤਰ ਸਿੰਘ ਨੂੰ ਨਾਗਣੀ ਬਰਛੀ ਦਿੱਤੀ ਹੈ ਹਾਥੀ ਦੇ ਮੱਥੇ 'ਚ ਮਾਰਨ ਵਾਸਤੇ, ਉਹ ਨਾਗਣੀ ਬਰਛੀ ਵੀ ਧੰਨ ਗੁਰੂ ਕਲਗੀਧਰ ਸਾਹਿਬ ਨੇ ਤੋਸ਼ੇਖਾਨੇ 'ਚੋਂ ਮੰਗਵਾਈ ਸੀ ਵੀ ਲੈ ਕੇ ਆਓ ਭਾਈ, ਉਹ ਭਾਈ ਬਚਿੱਤਰ ਸਿੰਘ ਨੂੰ ਫੜਾਓ, ਭਾਈ ਬਚਿੱਤਰ ਸਿੰਘ ਜੀ ਉਸ ਸ਼ਸਤਰ ਨੂੰ ਚਲਾਉਣਗੇ, ਉਸ ਨਾਗਣੀ ਬਰਛੇ ਨੂੰ ਚਲਾਉਣ। ਮਤਲਬ ਇੱਦਾਂ ਦੇ ਅਦਭੁਤ ਸ਼ਸਤਰ ਨੇ ਜਿਹੜੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਹਨ।
1: ਇਤਨੇ ਮੈਂ ਪ੍ਰਭ ਬਾਹਰ ਨਿਕਸੇ ਸਭ ਯੁੱਧ ਦਿਸ਼ਹਿਰੇ,
0: ਸਤਿਗੁਰੂ ਜੀ ਦੇ ਕਹਿਣ ਉੱਤੇ ਉਹਨਾਂ ਤੋਸ਼ੇਖਾਨਿਆਂ ਦੇ ਵਿੱਚੋਂ ਗੁਰੂ ਕਿਆਂ ਸਿੱਖਾਂ ਨੇ ਸ਼ਸਤਰਾਂ ਨੂੰ ਬਾਹਰ ਕੱਢਿਆ। ਜਦੋਂ ਬਾਹਰ ਕੱਢਿਆ, ਮਾਲਕ ਪਾਤਸ਼ਾਹ ਆਪ ਵੀ ਆਏ। ਜਦੋਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਉਹਨਾਂ ਬਾਹਰ ਕੱਢੇ ਹੋਏ ਸ਼ਸਤਰਾਂ ਨੂੰ ਆਪ ਆਪਣੇ ਨੇਤਰਾਂ ਦੇ ਨਾਲ ਵੇਖਿਆ ਹੈ,
1: ਕਹਿਓ ਬੇਅਦਬੀ ਸ਼ਸਤਰ ਹੈਰੀ ਤੈ ਕਹਿਓ ਚਰਨ ਲਗਾਇਓ,
0: ਔਰ ਇਸ ਤਰ੍ਹਾਂ ਨਾ ਜੀ ਫਿਰ ਮਾਲਕ ਪਾਤਸ਼ਾਹ ਨੇ ਉੱਥੇ ਹੁਣ ਜਿਹੜੇ ਬਚਨ ਕੀਤੇ, ਕਹਿੰਦੇ ਸ਼ਸਤਰ ਹੈ ਇਹਨਾਂ ਦੀ ਸੰਭਾਲ ਕਰਨਾ ਅਤੇ ਇਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਸ਼ਸਤਰ ਕੋਈ ਹੋਵੇ ਹੋਵੇ ਸ਼ਸਤਰ ਜੀ, ਸੋਟੀ ਕਿਉਂ ਨਾ ਹੋਵੇ। ਮਾਲਕ ਜੀ ਆਪਣੇ ਅੱਖੇ ਨੇ ਹੇਠਾਂ ਸ਼ਸਤਰ ਰੱਖੇ, ਗੁਰੂ ਸਾਹਿਬ ਜਦੋਂ ਵੇਖਿਆ ਮਾਲਕ ਨੇ ਕਿਉਂ ਸ਼ਸਤਰ ਉੱਤੇ ਆਪਣਾ ਪੈਰ ਕਿਉਂ, ਇਹਨਾਂ ਦੀ ਬੇਅਦਬੀ ਇਹਨਾਂ ਲਾਓ, ਖੜਗ ਨੂੰ ਲਾ ਰਹੇ ਹੋ ਨਾ, ਚਰਨ ਲਾ ਰਹੇ ਹੋ, ਇਹ ਖੜਗ ਉਸ ਅਕਲ ਪਿਆਰੀ ਹੈ।

0: ਬਹੁਤ ਪਿਆਰੀ ਹੈ। ਔਰ ਖੜਗ ਅਕਾਲ ਪੁਰਖ ਪ੍ਰਿਯ ਮਤਲਬ ਪਿਆਰੀ, ਖੜਗ ਕਿਰਪਾਨ ਅਕਾਲ ਪੁਰਖ, ਉਹਨਾਂ ਦੇ ਕੋਲ ਇਹ ਸ਼ੋਭ ਪਾਨ, ਇਹ ਖੜਗ ਉਹਨਾਂ ਨੂੰ ਬਹੁਤ ਪਿਆਰੀ ਹੈ, ਤੇ ਉਹਨਾਂ ਦੇ ਕੋਲ ਇਹ ਸ਼ਸਤਰ ਇਹ ਹਥਿਆਰ ਸ਼ੋਭਦਾ ਹੋਵੇ, ਸ਼ਸਤਰ ਹੋਵੇ ਛੋਟਾ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਸੀ ਸ਼ਸਤਰ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ, ਉਹਦੀ ਬੇਅਦਬੀ ਨਹੀਂ ਕੋਈ ਹੋਵੇ। ਮੈਂ ਇਸ ਲਈ ਆਪ ਜੀ ਅੱਗੇ ਪਹਿਲਾਂ ਜ਼ਿਕਰ ਕੀਤਾ ਵੀ ਸ਼ਸਤਰ ਕੋਈ ਹੋਵੇ, ਸੋਟੀ ਡਾਂਗ ਰੂਪ ਵਿੱਚ ਹੀ ਕਿਉਂ ਨਾ ਹੋਵੇ, ਜਿਹੜਾ ਸ਼ਸਤਰ ਹੈ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ, ਉਹਦਾ ਸਤਿਕਾਰ ਅਸੀਂ ਕਰਨਾ ਹੈ। ਤੀਰ ਹੋਵੇ ਤਾਂ, ਨੇਜਾ ਹੋਵੇ ਤਾਂ, ਬਰਸ਼ੀ ਹੋਵੇ ਤਾਂ, ਚੱਕਰ ਹੋਵੇ ਤਾਂ, ਇਹ ਸਾਰੇ ਸ਼ਸਤਰ ਜਿੰਨੇ ਆਮ ਆਪਾਂ ਗੁਰੂ ਘਰਾਂ ਵਿੱਚ ਪਏ ਸਤਿਗੁਰੂ ਜੀ ਦੇ ਸਨਮੁਖ ਵੇਖਦੇ, ਜਿਹੜੇ ਗੁਰੂ ਸਾਹਿਬ ਜੀ ਦੇ ਸਨਮੁਖ ਸਜਾਵਟ ਰੂਪ ਵਿੱਚ ਵੀ ਸ਼ਸਤਰ ਰੱਖੇ ਹੋਏ ਨੇ, ਉਹ ਸਾਰੇ ਸ਼ਸਤਰ ਕਦੇ ਬੇਅਦਬੀ ਨਹੀਂ, ਕਿਸੇ ਵੀ ਰੂਪ ਵਿੱਚ ਸ਼ਸਤਰ ਕਿਉਂ ਨਾ ਹੋਵੇ। ਸਤਿਗੁਰੂ ਜੀ ਫਿਰ ਉਹਨਾਂ ਨੂੰ ਵਰਜਦੇ ਹਨ,
1: ਸਰਬ ਸੁਰਾਸੁਰ ਨਰਕੇ ਅਭਪੁਰੋ ਜਿਸਕੇ ਬਸ ਮੈਥੀਵਾ,
0: ਕਹਿੰਦੇ ਭਾਈ ਮਨੁੱਖ ਦੀ ਗੱਲ ਛੱਡੋ, ਵੱਡੇ ਤੋਂ ਵੱਡੇ ਦੇਵਤੇ ਵੀ ਇਹਦੇ ਬਸ ਵਿੱਚ ਨੇ, ਕਿਹਦੇ ਚੰਡੀ ਦੇ। ਮਨੁੱਖ ਜਿਵੇਂ ਆਮ ਸ਼ਬਦ ਵਰਤਿਆ ਜਾਂਦਾ ਨਾ, ਜਿਸ ਕੀ ਲਾਠੀ ਉਸ ਕੀ ਵੈਣ, ਹੁਣ ਗੱਲ ਤੇ ਡਾਂਗ ਦੀ ਹੈ, ਜਿਹਦੀ ਡਾਂਗ ਕਾਇਮ ਹੈ ਉਹ ਜ਼ੋਰ ਨਾਲ ਜੋ ਮਰਜ਼ੀ ਕਰਾ ਲਵੇ, ਉਹ ਤੇ ਅਖਾਨ ਹੈ ਇੱਕ ਬਸ, ਵੀ ਜੇ ਜ਼ੋਰ ਚੱਲਦਾ ਤੁਸੀਂ ਕੁਛ ਵੀ ਕਰਵਾ ਸਕਦੇ ਹੋ, ਜੇ ਜ਼ੋਰ ਨਹੀਂ ਚੱਲਦਾ ਫਿਰ ਤੁਸੀਂ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਓ, ਤੁਹਾਡਾ ਸਵਰਨਾ ਵੀ ਕੁਛ ਨਹੀਂ। ਹੁਣ ਗੁਰੂ ਸਾਹਿਬ ਦੇ ਕਹਿਣ ਦਾ ਭਾਵ ਇਹ ਸੀ ਵੀ ਭਾਈ ਜੇ ਤੁਹਾਡੇ ਕੋਲ ਸ਼ਸਤਰ ਹੈ ਨਾ, ਮਨੁੱਖ ਦੀ ਤੇ ਗੱਲ ਛੱਡੋ, ਦੇਵਤੇ ਵੀ ਤੁਹਾਡੀ ਮੰਨਣਗੇ, ਦੇਵਤੇ ਵੀ ਮੰਨਣਗੇ, ਤੇ ਜੇ ਸ਼ਸਤਰ, ਜਿਵੇਂ ਇੱਕ ਬਚਨ ਆਪਾਂ ਪੜ੍ਹਦੇ ਹਾਂ ਇਤਿਹਾਸ ਵਿੱਚ ਹੀ ਪੜ੍ਹਦੇ ਹਾਂ, ਇਤਿਹਾਸਿਕ ਗ੍ਰੰਥ ਵਿੱਚ ਮਾਲਕ ਪਾਤਸ਼ਾਹ ਨੇ ਕਹਿਣਾ, ਸ਼ਸਤਰਨ ਕੇ ਅਧੀਨ ਹੈ ਰਾਜ। ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਵਿਗੜੈ ਕਾਜ। ਜੇ ਰਾਜ ਚਾਹੀਦਾ, ਮਾਲਕ ਕਹਿੰਦੇ ਫਿਰ ਸ਼ਸਤਰਾਂ ਦੇ ਅਧੀਨ ਹੈ, ਡਾਂਗ ਹੱਥ 'ਚ ਹੋਵੇ ਜਿੱਥੇ ਮਰਜ਼ੀ ਰਾਜ ਕਰ ਲਓ, ਜਿਹਦੇ 'ਤੇ ਮਰਜ਼ੀ ਜਾ ਕੇ ਰਾਜ ਕਰ ਲਓ। ਮੈਂ ਸਿੱਧੇ ਠੇਠ ਪੰਜਾਬੀ 'ਚ ਜੇ ਸ਼ਬਦ ਵਰਤਾਂ, ਜੁੱਤੀ ਕਾਇਮ ਹੋਣੀ ਚਾਹੀਦੀ ਹੈ, ਜਿਹੜੇ ਮਰਜ਼ੀ ਤਖ਼ਤ 'ਤੇ ਬਹਿ ਜਾਓ ਜਾ ਕੇ। ਅਤੇ ਜੇ ਸਾਡਾ ਸ਼ਸਤਰ ਮਾੜਾ ਹੋਵੇ, ਫਿਰ ਸਾਡੇ ਕੋਲ ਰਾਜ ਜਿੱਡਾ ਮਰਜ਼ੀ ਵੱਡਾ ਹੋਵੇ ਬਹੁਤਾ ਚਿਰ ਨਹੀਂ ਰਹਿਣਾ। ਰਾਜ ਕਾਇਮ ਕੀਤਾ ਜਾ ਸਕਦਾ ਸ਼ਸਤਰ ਦੇ ਆਧਾਰ 'ਤੇ, ਆਸਰੇ 'ਤੇ, ਜਿੱਡਾ ਮਰਜ਼ੀ ਰਾਜ ਖੜਾ ਕਰ ਲਓ। ਐਵੇਂ ਨਹੀਂ ਸੀ ਵੇਲੇ 'ਚ ਧਿਆਨ ਸਿੰਘ, ਧਿਆਨ ਚੰਦ ਡੋਗਰੇ ਉਹਨਾਂ ਨੇ ਸਰੋਂ ਦੇ ਬੋਰੀਆਂ ਭਰ ਭਰ ਭੇਜੀਆਂ ਸੀ ਵੀ ਜੇ ਇਹਨਾਂ ਨੂੰ ਬਰੂਦ ਦੇ ਤਾ ਨਾ, ਇਹਨਾਂ ਨੇ ਤਾਂ ਅੱਗ ਲਾ ਦੇਣੀ ਸਾਰੇ ਪਾਸੇ। ਰਾਜ ਮੁਕਾਉਣਾ ਸੀ, ਬਾਰੂਦ ਦੀ ਥਾਂ 'ਤੇ ਸਰੋਂ ਦੀਆਂ ਬੋਰੀਆਂ ਭੇਜੀਆਂ ਸੀ ਵੀ ਹਾਲ ਲਓ, ਜਿਹਨੂੰ ਆਪਾਂ ਇਹ ਕਹਿ ਲਈਏ ਵੀ ਹੈ ਨਾ ਦਗਾ ਘੁਮਾਇਆ ਨਾ, ਫਰੇਬ ਕੀਤਾ, ਛਲ ਕੀਤਾ, ਅਤੇ ਉਹ ਛਲ ਕਰਕੇ ਦਗੇ ਕਰਕੇ ਰਾਜ ਭਾਗ ਚਲੇ ਗਿਆ। ਜੇ ਉਹੀ ਸਰੋਂ ਦੀਆਂ ਬੋਰੀਆਂ ਦੀ ਥਾਵੇਂ ਬਾਰੂਦ ਹੀ ਭਰਿਆ ਹੁੰਦਾ ਤਾਂ ਕੀ ਮਜਾਲ ਸੀ ਅੰਗਰੇਜ਼ਾਂ ਦੀ ਕਿ ਉਹ ਗੁਰੂ ਕਿਆਂ ਸਿੱਖਾਂ ਦੇ ਨਾਲ, ਮਹਾਰਾਜਾ ਰਣਜੀਤ ਸਿੰਘ ਦੇ ਯੋਧਿਆਂ ਦੇ ਨਾਲ ਕੋਈ ਮੱਥਾ ਡਾਹ ਜਾਂਦਾ। ਸ਼ਾਮ ਸਿੰਘ ਅਟਾਰੀ ਉਸ ਜੰਗ ਵਿੱਚ ਨੇ ਨਾ, ਜਿਨ੍ਹਾਂ ਦੀ ਦੇਹੀ ਕੋਲ ਬਹਿ ਕੇ ਅੰਗਰੇਜ਼ ਕਹਿੰਦਾ ਉਹ ਤੁਸੀਂ ਹਾਰੇ ਨਹੀਂ, ਤੁਹਾਨੂੰ ਹਰਾਇਆ ਗਿਆ, ਤੁਸੀਂ ਹਾਰੇ ਨਹੀਂ, ਅਸੀਂ ਜਿੱਤੇ ਨਹੀਂ ਹਾਂ, ਸਾਨੂੰ ਜਿਤਾਇਆ ਗਿਆ, ਤੁਸੀਂ ਮਰੇ ਨਹੀਂ, ਤੁਹਾਨੂੰ ਮਰਵਾਇਆ ਗਿਆ, ਤੁਹਾਨੂੰ ਮਰਵਾਇਆ ਗਿਆ, ਤੁਸੀਂ ਹਾਰੇ ਨਹੀਂ, ਤੁਹਾਨੂੰ ਹਰਾਇਆ ਗਿਆ। ਜੇ ਤਿਆਗੇ ਲਾਲ ਚੰਦ ਵਰਗੇ ਡੋਗਰੇ ਜਿੰਨੇ ਸੀ, ਜੇ ਇਸ ਜੰਗ ਵਿੱਚ ਬਾਰੂਦ ਪਹੁੰਚਦਾ ਫਿਰ ਕਿਵੇਂ ਡਰ ਲਾਉਣ ਦੇ ਦਿੰਦੇ ਜੀ, ਨਹੀਂ ਸੀ ਲੱਗ। ਉਸੇ ਵੀ ਜਦੋਂ ਹਸ ਲੋੜ ਸੀ ਸ਼ਸਤਰਾਂ ਦੀ, ਜਦੋਂ ਲੋੜ ਸੀ ਬਾਰੂਦ ਦੀ, ਉਦੋਂ ਬਾਰੂਦ ਪਹੁੰਚਿਆ ਨਹੀਂ, ਉਦੋਂ ਬਾਰੂਦ ਮਿਲਿਆ ਨਹੀਂ।

0: ਇਸ ਲਈ ਰਾਜ ਕਾਇਮ ਕਰਨਾ ਤੇ ਜੁੱਤੀ ਕਾਇਮ ਕਰਨੀ ਪਏਗੀ, ਸ਼ਸਤਰ ਕਾਇਮ ਕਰਨੇ ਹੀ ਪੈਣਗੇ। ਜੇ ਸ਼ਸਤਰ ਕਾਇਮ ਹੈ ਰਾਜ ਸਥਿਰ ਹੋ ਜਾਏਗਾ, ਰਾਜ ਵੀ ਕਾਇਮ ਹੋ ਜਾਏਗਾ। ਤੇ ਜੇ ਸਾਡੇ ਸ਼ਸਤਰ ਕਮਜ਼ੋਰ ਹੋ ਗਏ ਨਾ, ਤੇ ਚੇਤਾ ਰੱਖਿਓ ਫਿਰ ਅਸੀਂ ਭਾਵੇਂ ਰਾਜੇ ਜਿੱਡੇ ਮਰਜ਼ੀ ਵੱਡੇ ਬਣ ਜਾਈਏ, ਰਾਜ ਕਾਇਮ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਦੀ ਬਾਣੀ, ਮਲਿਕ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਆਪਾਂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਨੀ ਗਿਆਨ ਵੇ ਲਾਲੋ। ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜ਼ੋਰੀ ਮੰਗੈ ਦਾਨ ਵੇ ਲਾਲੋ। ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਇਹ ਸਾਰਾ ਸ਼ਬਦ ਪੜਿਓ ਕਿਤੇ। ਇਹ ਉਦੋਂ ਦੀ ਦਸ਼ਾ ਬਿਆਨ ਕੀਤੀ ਜਦੋਂ ਬਾਬਰ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ, ਭਾਰਤ 'ਤੇ ਚੜ੍ਹ ਕੇ ਆਇਆ ਉਦੋਂ ਦੀ। ਅਤੇ ਬਾਬਰ ਦੇ ਚੜ੍ਹ ਕੇ ਆਉਣ ਤੋਂ ਪਹਿਲਾਂ ਕਿਤੇ ਭਾਰਤ ਦਾ ਪਿਛੋਕੜ ਪੜ੍ਹ ਕੇ ਵੇਖ ਲਿਓ, ਇਤਿਹਾਸ ਪੜ੍ਹਿਓ। ਭਾਰਤ ਦੇ ਲੋਕਾਂ ਨੇ ਹਥਿਆਰ ਛੱਡਤੇ। ਹਥਿਆਰ ਛੱਡ ਕੇ ਨਾ ਇਹ ਕਹਿੰਦੇ ਵੀ ਧਰਮ ਹੈ ਅਤੇ ਧਰਮ ਦੇ ਨਾਲ ਜੋ ਮਰਜ਼ੀ ਕਰਵਾ ਲਓ, ਧਰਮ ਹੈ। ਆਮ ਕਰਕੇ ਨਾ ਜਦੋਂ ਧਾਰਮਿਕ ਆਗੂਆਂ ਨੇ ਜਾਂ ਧਰਮ ਦੇ ਠੇਕੇਦਾਰਾਂ ਨੇ ਕਹਿਤਾ ਸੀ ਵੀ ਤੁਹਾਨੂੰ ਲੜਨ ਦੀ ਲੋੜ ਕੋਈ ਨਹੀਂ, ਸਾਡੇ ਕੋਲ ਟੂਣੇ ਮੰਤਰ ਹੀ ਇੱਦਾਂ ਦੇ ਨੇ ਵੀ ਅਸੀਂ ਮਾਰਨੇ ਨੇ ਅਤੇ ਜਿਹੜੀ ਫੌਜ ਨੇ ਆਉਣਾ ਅਸੀਂ ਅੰਨ੍ਹਿਆਂ ਕਰ ਦੇਣੀ ਹੈ। ਜਦੋਂ ਫੌਜ ਹੀ ਅੰਨ੍ਹੀ ਹੋ ਗਈ ਤਾਂ ਉਹਨੇ ਲੜਨਾ ਕਿੱਥੇ ਤੁਹਾਡੇ ਨਾਲ। ਇਹ ਸਾਰੇ ਜਿਹੜੇ ਲੜਨ ਵਾਲੇ ਸੀ, ਜਿਹੜੇ ਯੋਧੇ ਸੀ, ਉਹ ਮੰਨ ਗਏ, ਕਹਿੰਦੇ ਠੀਕ ਹੈ ਭਾਈ, ਮੰਤਰ ਕਾਇਮ ਹੋਣਾ ਚਾਹੀਦਾ, ਬਸ ਇਹ ਮੰਨ ਗਏ ਜੀ। ਇਹ ਆਪਦੇ ਘਰਾਂ 'ਚ ਬਹਿ ਗਏ ਅਵੇਸਲੇ ਹੋ ਕੇ, ਨਾ ਕਦੇ ਕਿਸੇ ਸ਼ਸਤਰ ਦੀ ਸੇਵਾ ਕੀਤੀ, ਨਾ ਸੰਭਾਲ ਕੀਤੀ, ਨਾ ਕਦੇ ਕਿਸੇ ਨੇ ਉਹਨੂੰ ਸਾਫ਼ ਕੀਤਾ ਨਾ। ਬਾਬਰ ਆ ਗਿਆ, ਜਦੋਂ ਬਾਬਰ ਆਇਆ ਅਗਲੇ ਨੇ ਆ ਕੇ ਹਥਿਆਰਾਂ ਦਾ ਜ਼ੋਰ ਵਿਖਾਇਆ, ਉਹਨੇ ਜ਼ੋਰ ਵਿਖਾਇਆ, ਜ਼ੋਰੀ ਮੰਗਿਆ ਦਾਨ ਵੇ ਲਾ ਲਓ, ਜ਼ੋਰ ਨਾਲ ਨਾ। ਹੁਣ ਜਦੋਂ ਜ਼ੋਰ ਉਹਨੇ ਆ ਕੇ, ਬਲ ਉਹਨੇ ਆ ਕੇ ਵਿਖਾਇਆ, ਤੇ ਇਧਰੋਂ ਕਿਸੇ ਦੇ ਪੱਲੇ ਕੁਛ ਨਹੀਂ, ਜਿਨ੍ਹਾਂ ਕੋਲ ਹਥਿਆਰ ਸੀ ਵੀ ਉਹਨਾਂ ਕੋਲੋਂ ਚੱਲੇ ਕੋਈ ਨਹੀਂ। ਬਕਾਇਦਾ ਬਾਣੀ ਦੀ ਪੰਗਤੀ ਹੈ, ਤੁਸੀਂ ਪੜ੍ਹਿਓ, ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚਿੜਾਈ। ਉਹਨਾਂ ਨੇ ਤਾਣ ਤਾਣ ਕੇ ਬੰਦੂਕਾਂ ਚਲਾਈਆਂ, ਇਹਨਾਂ ਵੱਲ ਤੋਪਾਂ ਚਲਾਈਆਂ, ਔਰ ਇਹਨਾਂ ਦੀਆਂ ਹੱਥਾਂ 'ਚ ਹੀ ਚਿੜ ਚਿੜ ਕਰ ਗਈਆਂ, ਇਹਨਾਂ ਕੋਲੋਂ ਚੱਲੀਆਂ ਹੀ ਨਹੀਂ। ਅਗਲਿਆਂ ਰੀਝ ਨਾਲ ਸੋਧਾ ਲਾਇਆ, ਰਾਜ ਕਾਇਮ ਕਰ ਗਏ, ਰਾਜ ਕਾਇਮ ਕਰ ਗਏ। ਤੇ ਜਦੋਂ ਰਾਜ ਗਿਆ ਫਿਰ ਭਾਰਤ ਨੇ ਥੋੜ੍ਹੀ ਤੋਰਿਆ, ਤੋਰਿਆ ਤੇ ਫਿਰ ਗੁਰੂ ਕਿਆ ਸਿੱਖਾਂ ਨੇ ਹੈ ਜਿਹਨਾਂ ਦੱਸਿਆ ਵੀ ਸ਼ਸਤਰ ਸਾਡਾ ਕਾਇਮ ਹੈ, ਸਾਡੇ ਪਿਓ ਨੇ ਸਾਨੂੰ ਸ਼ਸਤਰ ਦਿੱਤਾ, ਅਸੀਂ ਤੁਹਾਡੇ ਵਾਂਗੂ ਸ਼ਸਤਰ ਲੈ ਕੇ ਤੇ ਅਵੇਸਲੇ ਨਹੀਂ, ਸਾਡੇ ਬਾਪੂ ਨੇ ਨਾਲ ਜ਼ਿੰਮੇਵਾਰੀ ਵੀ ਲਾਈ ਆ ਵੀ ਇਹਨਾਂ ਦੀ ਸੇਵਾ ਵੀ ਕਰਨੀ ਹੈ। ਸਤਿਗੁਰੂ ਆਪ ਸੇਵਾ ਕਰਵਾ ਰਹੇ, ਆਪ ਮਾਲਕ ਪਾਤਸ਼ਾਹ ਸੇਵਾ ਕਰਵਾ ਰਹੇ ਨੇ। ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਜਦੋਂ ਸਾਰੇ ਸ਼ਸਤਰ ਵੇਖੇ, ਵੇਖ ਕੇ ਮਾਲਕ ਪਾਤਸ਼ਾਹ ਨੇ ਵਰਜਿਆ ਔਰ ਆਖਿਆ, ਬੇਅਦਬੀ ਨਹੀਂ, ਇਹ ਸ਼ਸਤਰ ਤੁਹਾਡੇ ਕੋਲ ਹੈ, ਆਮ ਮਨੁੱਖ ਦੀ ਗੱਲ ਛੱਡੋ, ਦੇਵਤੇ ਵੀ ਤੁਹਾਨੂੰ ਕਦੇ ਇਨਕਾਰੀ ਨਹੀਂ ਹੋਣਗੇ, ਤੇ ਜੇ ਤੁਹਾਡੇ ਕੋਲ ਸ਼ਸਤਰ ਨਹੀਂ, ਜੋ ਨਾ ਧਰੈ ਤਿਸ ਬਿਗਰੈ ਕਾਜ, ਜਿਹੜਾ ਨਹੀਂ ਧਾਰਨ ਕਰੇਗਾ ਫਿਰ ਉਹਦਾ ਕਦੇ ਕਾਰਜ ਨਹੀਂ ਸਵਰੇਗਾ।
1: ਸਾਦਰ ਸੇਵ ਮਾਏ ਬੇ ਕਰੀਏ ਏਕ ਅਗਰ ਸਿਧਾਏ।
0: ਕਹਿੰਦੇ ਭਾਈ ਇਸ ਲਈ ਨਾ ਇਹਨਾਂ ਦਾ ਸਤਿਕਾਰ ਕਰੋ, ਸਤਿਕਾਰ ਨਾਲ ਇਹਨਾਂ ਦੀ ਸੇਵਾ ਕਰੋ, ਔਰ ਇਹਨਾਂ ਦੀ ਸੇਵਾ ਕਰਦਿਆਂ ਸੰਭਾਲ ਖਿਆਲ ਰੱਖਣਾ ਕਿ ਇਹਨਾਂ ਦੀ ਬੇਅਦਬੀ ਨਾ ਹੋਵੇ, ਇਹਨਾਂ ਦਾ ਸਤਿਕਾਰ ਬਰਕਰਾਰ ਰੱਖਣਾ ਹੈ।
1: ਬੈਠੇ ਬਹੁ ਖਾਲਸਾ ਆਇਓ ਸ਼੍ਰੀ ਮੁਖ ਦਰਸ਼ਨ ਪਾਏ।
0: ਬਹੁਤ ਗੁਰੂ ਕੇ ਸਿੱਖ ਆਏ ਮਾਲਕ ਪਾਤਸ਼ਾਹ ਜੀ ਦੇ ਕੋਲ, ਸਤਿਗੁਰੂ ਜੀ ਦੇ ਕੋਲ ਬੈਠ ਕੇ, ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ ਹਨ।
1: ਇਤਿਕ ਚਿਰ ਮੈਂ ਇੱਕ ਸਿੱਖ ਬੋਲਿਓ ਮਰਵਾਇਆ ਜੋਈ।
0: ਫਿਰ ਜੀ ਉਸ ਵਕਤ ਨਾ ਇੱਕ ਸਿੱਖ ਬੋਲਿਆ, ਉੱਥੇ ਬੈਠਿਆਂ ਹੋਇਆਂ ਵਿੱਚੋਂ ਹੀ ਬੋਲਦਿਆਂ ਹੋਇਆਂ, ਮਾਰਵਾੜੀ ਆ ਜੋਈ, ਜਿਹੜਾ ਮਾਰਵਾੜੀ ਹੈ ਉਹ ਫਿਰ ਆਪਣੇ ਮੁਖ ਤੋਂ ਬੋਲਦਾ ਹੈ,
1: ਖੜਗ ਸਿਰ ਪਰ ਤਰ ਬੈਠਿਓ ਕਾਰਨ ਕਰਤਾ ਸੋਈ।
0: ਹੁਣ ਨਾ ਜੀ ਉੱਥੇ ਬੋਲਦਿਆਂ ਹੋਇਆਂ ਕੀ ਆਖਦਾ, ਕਹਿੰਦੇ ਜੀ ਇੱਕ ਸਿੱਖ ਹੈ ਪੁੰਜ ਖੜਗ, ਉਹ ਆਪਣੇ ਸੀਸ ਜਿਹੜੀ ਨਾ ਖੜਗ ਹੈ ਕਿਰਪਾਨ ਹੈ ਸਿਰ ਪਰ ਧਰ ਬੈਠਿਓ, ਉਹ ਆਪਣੇ ਸਿਰ ਤੇ ਰੱਖ ਕੇ ਬੈਠਾ ਹੈ, ਹੋਰ ਕੁਛ ਵੀ ਨਹੀਂ ਕਾਰ ਨਾ ਕਰਤਾ ਸੋਈ, ਹੋਰ ਕਿਸੇ ਤਰ੍ਹਾਂ ਦੀ ਵੀ ਕਾਰ ਉਹ ਨਹੀਂ ਕਰ ਰਿਹਾ।
1: ਸੁਣ ਬਿਕਸੇ ਪ੍ਰਭ ਗਏ ਬਿਲੋਕਣ ਦੇਖਿਓ ਤੁਸੀਂ ਪ੍ਰਕਾਰਾ।
0: ਜਦੋਂ ਸਤਿਗੁਰੂ ਨੇ ਸੁਣਿਆ, ਮਾਲਕ ਸੁਣ ਕੇ ਬਿਕਸੇ ਖੁਸ਼ ਹੋਏ ਪ੍ਰਸੰਨ ਹੋਏ, ਜਦੋਂ ਗੁਰੂ ਸਾਹਿਬ ਨਾ ਸੁਣਦੇ ਨੇ ਫਿਰ ਪ੍ਰਭ ਗਏ ਬਿਲੋਕਣ, ਮਾਲਕ ਪਾਤਸ਼ਾਹ ਆਪ ਵੇਖਣ ਗਏ, ਜਦੋਂ ਉਹਨੂੰ ਵੇਖਿਆ ਗੁਰੂ ਸਾਹਿਬ ਨੇ ਉਸੇ ਤਰ੍ਹਾਂ ਉਹਨੇ ਸਿਰ ਦੇ ਉੱਤੇ ਆਪਣੇ ਖੜਗ ਰੱਖੀ ਹੋਈ ਹੈ।
1: ਕਿਆ ਕਰਿਓ ਨਾ ਸੇਵਾ ਠਾਨਤ ਬੈਠੇ ਸਮਾ ਗੁਜ਼ਾਰਾ।
0: ਮਾਲਕ ਪਾਤਸ਼ਾਹ ਨੇ ਉੱਥੇ ਸਵਾਲ ਕਰ ਲਿਆ, ਕਹਿੰਦੇ ਸਿੱਖਾ ਭਾਈ ਇਹ ਕੀ ਕਰ ਰਿਹਾ ਤੂੰ, ਇੱਥੇ ਬੈਠਾ ਸਮਾਂ ਗੁਜ਼ਾਰੀ ਜਾਂਦਾ, ਸੇਵਾ ਕਿਉਂ ਨਹੀਂ ਕਰਦਾ, ਸ਼ਸਤਰ ਦੀ ਸੇਵਾ ਕਿਉਂ ਨਹੀਂ ਕਰ ਰਿਹਾ, ਵੀ ਤੂੰ ਸਿਰਫ ਸਮਾਂ ਵਿਅਤੀਤ ਕਰ ਰਿਹਾ, ਸਿਰ ਤੇ ਸ਼ਸਤਰ ਰੱਖਿਆ ਇਹਦੀ ਸੇਵਾ ਤੁਸੀਂ ਕਿਉਂ ਨਹੀਂ ਕਰ ਰਹੇ।
1: ਮਹਾਰਾਜ ਰਾਵਰ ਕੀ ਆਇਸ ਅਦਬ ਕਰਨ ਇਮ ਹੋਵੇ।
0: ਫਿਰ ਅੱਗੋਂ ਸਿੱਖ ਜਵਾਬ ਦਿੰਦਾ, ਕਹਿੰਦਾ ਮਾਲਕ ਜੀ ਤੁਹਾਡੀ ਆਗਿਆ ਹੈ, ਤੁਹਾਡਾ ਹੁਕਮ ਹੈ ਤੇ ਮੈਂ ਤੁਹਾਡੇ ਹੁਕਮ ਦੀ ਪਾਲਣਾ ਕਰ ਰਿਹਾ, ਸ਼ਸਤਰਾਂ ਦਾ ਅਦਬ ਮੈਂ ਇਸ ਤਰ੍ਹਾਂ ਕਰ ਰਿਹਾ ਹਾਂ।
1: ਸੇਵਾ ਮਾਮਨ ਕੀ ਹੋਏ ਤੈਸੇ ਜੱਥਾ ਪ੍ਰਥਮ ਮਲਕ ਹੋਵੇ।
0: ਮਾਲਕ ਜੀ ਮਾਂਜਣ ਦੀ ਸੇਵਾ ਤੇ ਓਦਾਂ ਹੀ ਹੋਏਗੀ ਨਾ ਜਿੱਦਾਂ ਮੈਲ ਲੱਥ ਜਾਵੇ, ਮੈਲ ਖੋ ਜਾਵੇ। ਹੁਣ ਇਕੱਲੇ ਸ਼ਸਤਰ ਨਹੀਂ ਨਾ ਮੰਜਵਾਉਣੇ ਸੀ ਗੁਰੂ ਸਾਹਿਬ ਨੇ, ਸ਼ਸਤਰਾਂ ਦੇ ਨਾਲ ਨਾਲ ਮਾਲਕ ਨੇ ਅੰਦਰ ਮੰਜਵਾਉਣਾ। ਸ਼ਸਤਰ ਤੇ ਮਾਂਜਾਂਗੇ ਰੇਤਾ ਨਾਲ ਮਾਂਜਾਂਗੇ ਸ਼ਸਤਰ, ਨਾ ਜਿੰਨੇ ਲੋਹੇ ਦੇ ਸ਼ਸਤਰ ਨੇ ਉਹ ਰੇਤਾ ਨਾਲ ਹੀ ਮਾਂਜਣੇ ਪੈਣਗੇ। ਤੁਸੀਂ ਅੱਜ ਵੀ ਵੇਖੋ ਨਿਹੰਗ ਸਿੰਘ ਜਦੋਂ ਬਾਟੇ ਮਾਂਜਦੇ ਰੇਤਾ ਨਾਲ ਮਾਂਜਦੇ, ਨਿਹੰਗ ਸਿੰਘ ਜਦੋਂ ਸ਼ਸਤਰ ਮਾਂਜਦੇ ਹੋ ਸ਼ਸਤਰਾਂ ਦੀ ਸੇਵਾ ਰੇਤਾ ਨਾਲ ਕਰਦੇ ਹੋ, ਅੱਜ ਵੀ ਉਹ ਉਸੇ ਤਰ੍ਹਾਂ। ਔਰ ਕਦੇ ਵੀ ਤੁਸੀਂ ਵੇਖਿਓ ਜੀ ਜਿੰਨਾ ਅਦਬ ਨਿਹੰਗ ਸਿੰਘ ਸ਼ਸਤਰਾਂ ਦਾ ਕਰਦੇ ਆ ਉਨਾ ਅਦਬ ਸਾਡੇ ਕੋਲ ਸ਼ਾਇਦ ਨਾ ਵੀ ਹੋਵੇ। ਕਦੇ ਦੇਖਿਓ ਉਹਨਾਂ ਦਾ ਸ਼ਸਤਰ ਕਦੇ ਵੀ ਜੰਗਾਲਿਆ ਨਹੀਂ ਹੋਏਗਾ, ਕਦੇ ਵੀ ਕੋਈ ਸ਼ਸਤਰ ਹੋਵੇ ਭਾਵੇਂ ਸ਼ਸਤਰਾਂ ਦਾ ਭੰਡਾਰ ਕਿਉਂ ਨਾ ਹੋਵੇ, ਉੱਥੇ ਇੱਕ ਸਿੱਖ ਕੋਲ ਇੱਕੋ ਸਿੰਘ ਕੋਲ ਸ਼ਸਤਰਾਂ ਦਾ ਭੰਡਾਰ ਕਿਉਂ ਨਾ ਹੋਵੇ, ਪਰ ਉਹਦਾ ਸ਼ਸਤਰ ਏਦਾਂ ਦਾ ਹੋਏਗਾ ਜਿਵੇਂ ਅੱਜ ਹੀ ਨਵਾਂ ਤੇ ਨਕੋਰ ਲਿਆਂਦਾ ਹੋਵੇ। ਕਦੇ ਵੀ ਤੁਸੀਂ ਵੇਖ ਲਿਆ ਉਹਨਾਂ ਦਾ ਸ਼ਸਤਰ ਵੇਖ ਕੇ ਫਿਰ ਆਪਣੇ ਵੱਲ ਵੇਖਿਓ ਵੀ ਹੁਣ ਅਸੀਂ ਸ਼ਸਤਰ ਦੀ ਕਿੰਨੀ ਕੁ ਸੇਵਾ ਕਰਨੀ। ਉਹਨਾਂ ਕੋਲ ਦੋ ਤਿੰਨ ਖੜਗ ਤੇ ਆਮ ਕਰਕੇ ਹੀ ਨੇ, ਆਮ ਕਰਕੇ ਤੁਸੀਂ ਵੇਖਿਓ ਨਿਹੰਗ ਸਿੰਘ ਦੇ ਕੋਲ ਸ਼ਸਤਰ ਗਿਣਤੀ ਕਰਾਂਗੇ ਨਾ ਆਪਾਂ ਇੱਕ ਸਿੰਘ ਦੇ ਕੋਲ ਹੀ 5 ਤੋਂ 6 ਸ਼ਸਤਰ ਤੇ ਆਮ ਕਰਕੇ ਹੀ ਮਿਲ ਜਾਣਗੇ, ਆਮ ਕਰਕੇ 2 ਤੋਂ 3 ਤੇ ਖੜਗਾਂ ਹੀ ਹੋਣਗੀਆਂ ਉਸ ਸਿੰਘ ਦੇ ਕੋਲ। ਇੱਕ ਵੱਡੀ ਖੜਗ ਹੋਏਗੀ, ਫਿਰ ਇੱਕ ਛੋਟੀ ਖੜਗ ਉਹਨੇ ਗਾਤਰੇ ਪਾਈ ਹੋਏਗੀ, ਹੈ ਨਾ, ਇੱਕ ਉਦੋਂ ਛੋਟੀ ਉਹਦੇ ਕੋਲ ਹੋਏਗੀ, ਕਈ ਖੜਗਾਂ ਹੀ ਹੋਣਗੀਆਂ ਉਹਦੇ ਕੋਲ ਤੇ ਸਾਰੀਆਂ ਐਨ ਬਿਲਕੁਲ ਔਰ ਤੇਜ਼ ਧਾਰ ਹੋਣਗੀਆਂ, ਅਵੇਸਲਾ ਪਾਨੇ। ਕਦੇ ਵੀ ਗੁਰੂ ਪਾਤਸ਼ਾਹ ਨੇ ਉੱਥੇ ਇਕੱਲੇ ਸ਼ਸਤਰ ਨਹੀਂ ਮੰਜਵਾਉਣੇ, ਸ਼ਸਤਰਾਂ ਦੇ ਨਾਲ ਨਾਲ ਅੰਦਰ ਵੀ ਮੰਜਵਾਉਣਾ, ਅੰਦਰ ਮਾਂਜਣਾ। ਤੇ ਜਿੰਨਾ ਚਿਰ ਅੰਦਰ ਨਹੀਂ ਸਾਫ਼ ਹੋਏਗਾ ਅੰਦਰ ਸੰਭਾਲਾਂਗੇ ਕਿਵੇਂ? ਸ਼ਸਤਰ ਜਿਹੜਾ ਨਾ ਜੀ, ਪਹਿਰਾਵਾ ਭਾਵੇਂ ਇੱਕ ਵੇਲੇ ਸਾਡਾ ਚੰਗਾ ਨਾ ਹੋਵੇ, ਪਰ ਸ਼ਸਤਰ ਕਦੇ ਮਾੜਾ ਨਹੀਂ ਹੋਣਾ ਚਾਹੀਦਾ, ਸ਼ਸਤਰ ਹਮੇਸ਼ਾ ਚੰਗਾ ਰੱਖੋ। ਉਹ ਸਾਨੂੰ ਤੇ ਸਾਡੇ ਪਿਤਾ ਦਾ ਹੁਕਮ ਹੈ, ਸਾਡੇ ਪਿਓ ਨੇ ਸਾਨੂੰ ਹੁਕਮ ਕੀਤਾ, ਸਿੱਖਾ ਤੇਰੇ ਕੋਲ ਪਹਿਨਣ ਵਾਸਤੇ ਵਸਤਰ ਚੰਗਾ ਹੋਵੇ ਨਾ ਹੋਵੇ, ਪਰ ਤੇਰੇ ਹੱਥ ਵਿੱਚ ਫੜਿਆ ਸ਼ਸਤਰ ਬਹੁਤ ਚੰਗਾ ਹੋਣਾ ਚਾਹੀਦਾ, ਚੰਗਾ ਨਹੀਂ ਬਹੁਤ ਚੰਗਾ ਹੋਣਾ ਚਾਹੀਦਾ। ਔਰ ਜ਼ਰੂਰਤ ਹੈ ਸਮੇਂ ਦੀ ਨਜ਼ਾਕਤ ਵੇਖਦਿਆਂ ਸ਼ਸਤਰਾਂ ਦੀ, ਪਿਛਾਂ ਹਟਾਂਗੇ ਨਾ ਤੇ ਗੁਰੂ ਸਾਹਿਬ ਦੇ ਬੁੱਲ ਅਠਾਲਣੇ, ਜੋ ਨਾ ਧਰੈ ਤਿਸ ਵਿਗੜੈ ਕਾਜ। ਹਥਿਆਰ ਹੈ, ਸ਼ਸਤਰ ਕੋਲੇ ਹੈ, ਜਿਵੇਂ ਮਰਜ਼ੀ ਆਪਣੀ ਇੱਜ਼ਤ ਵੀ ਬਚਾ ਸਕਦੇ ਹਾਂ, ਆਪਣੀ ਪੱਤ ਵੀ ਬਚਾ ਸਕਦੇ ਹਾਂ ਤੇ ਕਿਸੇ ਉੱਤੇ ਹੁੰਦੇ ਅਤਿਆਚਾਰ ਨੂੰ ਵੀ ਰੋਕ ਸਕਦੇ ਹਾਂ। ਤੇ ਜੇ ਸ਼ਸਤਰ ਕੋਲੇ ਨਾ ਹੋਵੇ ਪਹਿਲਾਂ ਤੇ ਆਪਣੇ ਆਪ ਨੂੰ ਹੀ ਭਾਜੜਾਂ ਪਈਆਂ ਹੋਣ ਵੀ ਹੁਣ ਮੈਂ ਕਿੱਥੇ ਜਾਵਾਂ, ਪਹਿਲਾਂ ਤੇ ਆਪ ਨੂੰ ਹੀ ਭਾਜੜਾਂ ਪਈਆਂ ਹੋਣ। ਫਿਰ ਦੂਜੀ ਗੱਲ, ਸ਼ਸਤਰ ਹੋਵੇ ਹੋਣਾ ਵੀ ਤੇ ਕਾਇਮ ਚਾਹੀਦਾ ਨਾ, ਇਹ ਤੇ ਨਹੀਂ ਵੀ ਹੁਣ ਜੰਗ ਉੱਥੇ ਝਗੜਾ ਹੋ ਗਿਆ ਹੋਵੇ, ਜੰਗ ਹੋ ਗਈ ਹੋਵੇ, ਸਿਰ 'ਤੇ ਚੜ੍ਹ ਕੇ ਆਏ ਹੋਣ ਅਤੇ ਮੇਰੇ ਤੋਂ ਮਿਆਨ 'ਚੋਂ ਤੇਗ ਹੀ ਨਾ ਨਿਕਲੇ, ਮਿਆਨ 'ਚੋਂ ਤੇਗ ਨਿਕਲਣੀ ਵੀ ਤਾਂ ਚਾਹੀਦੀ ਹੈ ਨਾ, ਅਤੇ ਉਹ ਤਾਂ ਹੀ ਹੋਏਗੀ ਜੇ ਅਸੀਂ ਸੇਵਾ ਸੰਭਾਲ ਕਦੇ ਉਹਨੂੰ ਕੱਢ ਕੇ ਵੇਖਿਆ ਹੀ ਹੋਏਗਾ। ਅਸੀਂ ਤਾਂ ਪਹਿਲਾਂ ਡਰਾ ਦਿੰਦੇ ਨਾ, ਨਾ ਤੁਸੀਂ ਆਮ ਕਰਕੇ ਵੇਖੋ ਬੱਚਿਆਂ ਨੂੰ ਆਪਾਂ ਵਰਜਦੇ ਹਾਂ ਵੀ ਨਾ ਭਾਈ ਅਤੇ ਮਿਆਨ 'ਚੋਂ ਤੇਗ ਨਹੀਂ ਕੱਢਣੀ, ਕਿਰਪਾਨ ਕੱਢਣੀ ਨਹੀਂ, ਵੀ ਜੇ ਕੱਢੋਗੇ ਤਾਂ ਖੂਨ ਮੰਗਦੀ ਹੈ, ਅਸੀਂ ਤਾਂ ਪਹਿਲਾਂ ਡਰਾਈ ਜਾਂਦੇ। ਉਹ ਸਾਡੀ ਵਿਰਾਸਤ ਹੈ ਸ਼ਸਤਰ। ਬਾਬਾ ਫਤਿਹ ਸਿੰਘ ਨੂੰ ਗੁਰੂ ਕਲਗੀਧਰ ਸਾਹਿਬ ਵਰਜਦੇ ਹੋਣਗੇ ਵੀ ਫਤਿਹ ਸਿੰਘ ਨਾ ਭਾਈ ਕਿਰਪਾਨ ਨਾ ਕੱਢੀ ਤੂੰ। ਜਿਸ ਪਿਓ ਨੇ ਬਾਬਾ ਜੁਝਾਰ ਸਿੰਘ ਨੂੰ ਆਪ ਹੱਥੀਂ ਸ਼ਸਤਰ ਦੇ ਕੇ ਤੋਰਿਆ, ਉਹਨੇ ਉਸ ਪਿਤਾ ਨੇ ਆਨੰਦਪੁਰ ਸਾਹਿਬ ਰਹਿੰਦੇ ਆ ਜੁਝਾਰ ਸਿੰਘ ਨੂੰ ਕਿਹਾ ਹੋਏਗਾ ਵੀ ਜੁਝਾਰ ਸਿੰਘ ਨਾ ਭਾਈ ਆ ਮਿਆਨ 'ਚੋਂ ਕਿਰਪਾਨ ਨਾ ਬਾਹਰ ਕੱਢੀ, ਰੋਕਿਆ ਹੋਏਗਾ ਕਦੇ? ਜਿਹੜੀ ਜੰਗ ਆਪਾਂ ਪੜ੍ਹਦੇ ਆਏ ਹਾਂ ਆਨੰਦਪੁਰ ਸਾਹਿਬ ਵਾਲੀ, ਇਹਦੇ ਵਿੱਚ ਬਾਬਾ ਅਜੀਤ ਸਿੰਘ ਜੂਝਦੇ ਨੇ, ਆਪ ਜੰਗ ਦੇ ਮੈਦਾਨ 'ਚ ਜੂਝ ਰਹੇ ਨੇ ਅਤੇ ਪਿਓ ਗੁਰੂ ਕਲਗੀਧਰ ਸਾਹਿਬ ਤੋਂ ਆਗਿਆ ਲੈ ਕੇ ਜਾਂਦੇ ਨੇ ਅਤੇ ਪਿਤਾ ਨੇ ਤੋਰਨ ਲੱਗਿਆਂ ਕਿਹਾ ਨਾ ਵੀ ਮੈਂ ਤੈਨੂੰ ਜੂਝਦਿਆਂ ਵੇਖਣਾ ਚਾਹੁੰਦਾ, ਤੂੰ ਸ਼ਸਤਰ ਚਲਾ, ਮੈਂ ਤੈਨੂੰ ਸ਼ਸਤਰ ਚਲਾਉਂਦਿਆਂ ਵੇਖਣਾ ਚਾਹੁੰਦਾ, ਤੂੰ ਕਿੰਨਾ ਕੁ ਸ਼ਸਤਰਾਂ ਦਾ ਅਭਿਆਸ ਕੀਤਾ, ਮੈਂ ਤੇਰੇ ਅਭਿਆਸ ਨੂੰ ਵੇਖਣਾ ਚਾਹੁੰਦਾ ਹਾਂ। ਅਤੇ ਜਿਹੜਾ ਅਭਿਆਸ ਬਾਬਾ ਅਜੀਤ ਸਿੰਘ ਨੇ ਕੀਤਾ ਹੋਏਗਾ ਉਦੋਂ ਗੁਰੂ ਸਾਹਿਬ ਨੇ ਵਰਜਿਆ ਹੋਏਗਾ ਵੀ ਪੁੱਤ ਸ਼ਸਤਰ ਮਿਆਨ 'ਚੋਂ ਨਾ ਕੱਢੀ, ਆ ਤੀਰ ਲੈ ਕੇ ਚੱਲਿਆ ਪਰ ਚਲਾਈ ਨਾ, ਇੱਦਾਂ ਤਾਂ ਨਹੀਂ ਕਿਹਾ ਹੋਣਾ ਗੁਰੂ ਸਾਹਿਬ ਨੇ। ਮਾਲਕ ਨੇ ਤਾਂ ਡਟ ਕੇ ਕਿਹਾ ਵੀ ਜਾ ਜੂਝ ਜਾ ਕੇ, ਮੈਂ ਤੈਨੂੰ ਅੱਖੀਂ ਵੇਖਣਾ ਚਾਹੁੰਦਾ। ਅਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਤੋਂ ਕਿਉਂ ਦੂਰ ਰੱਖੀਏ ਜੀ, ਕਿਉਂ ਦੂਰ ਰੱਖੀਏ? ਸਗੋਂ ਬੱਚਿਆਂ ਨੂੰ ਤਾਂ ਫਕਰ ਨਾਲ ਆਪ ਦੱਸੋ ਵੀ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਜੀ ਪਿਤਾ ਜੀ ਨੇ ਅਤੇ ਸਾਡੇ ਪਿਤਾ ਨੇ ਇੱਕ ਨਹੀਂ ਕਈ ਖੜਗਾਂ ਧਾਰਨ ਕੀਤੀਆਂ ਅਤੇ ਪਿਤਾ ਗੁਰੂ ਕਲਗੀਧਰ ਸਾਹਿਬ ਹਰ ਵੇਲੇ ਤਨ 'ਤੇ ਸ਼ਸਤਰ ਸਜਾ ਕੇ ਰੱਖਦੇ। ਸਾਡੇ ਪਿਤਾ ਨੇ ਹੁਕਮ ਕੀਤਾ ਪੁੱਤ ਹਰ ਵੇਲੇ ਤਨ 'ਤੇ ਸ਼ਸਤਰ ਧਾਰਨ ਕਰਕੇ ਰੱਖਣਾ, ਬੱਚੀਏ ਜਾਂ ਬੱਚਾ ਕੋਈ ਹੋਵੇ ਹਰ ਵੇਲੇ ਤਨ 'ਤੇ ਸ਼ਸਤਰ ਧਾਰਨ ਕਰਕੇ ਰੱਖਣਾ। ਪੁੱਤ ਜਿਹੜਾ ਸ਼ਸਤਰ ਤੂੰ ਧਾਰਨ ਕੀਤਾ ਇਹਦੀ ਸੇਵਾ ਵੀ ਤੂੰ ਆਪ ਕਰਨੀ ਹੈ, ਆਪ ਕਰਨੀ ਹੈ। ਔਰ ਇਹਦੀ ਸੇਵਾ ਕਰਨ ਲੱਗਿਆਂ ਚੰਗੇ ਢੰਗ ਨਾਲ ਇਹਦੀ ਸੇਵਾ ਕਰੀ, ਇਹਨੂੰ ਮਾਂਜੀ ਸੋਹਣੇ ਤਰੀਕੇ ਨਾਲ ਸੰਭਾਲ ਕਰਕੇ ਰੱਖ। ਲੋੜ ਪੈਣ ਉੱਤੇ ਪੁੱਤ ਇਹਨੂੰ ਵਰਤਣਾ ਵੀ ਹੈ, ਇਹ ਨਹੀਂ ਵੀ ਮੈਂ ਲੋਕ ਵਿਖਾਵੇ ਵਾਸਤੇ ਹੀ ਪਾਉਣਾ ਵੀ ਪਾਲਿਆ ਬਸ ਠੀਕ ਹੈ, ਲੋਕ ਵੇਖ ਲੈਣ ਭਾਈ ਇਹਨੇ ਕਿਰਪਾਨ ਪਾਈ ਹੈ ਠੀਕ ਹੈ। ਇਹੀ ਕਾਰਨ ਹੈ ਅੱਜ ਸਾਡੇ ਗਾਤਰਿਆਂ ਵਿਚਲੀਆਂ ਕਿਰਪਾਨਾਂ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ, ਕਿਉਂ? ਅਸੀਂ ਵਿਖਾਉਣਾ ਹੈ ਸਿਰਫ, ਜਿਹੜੀ ਵੇਖਣ ਵਾਸਤੇ ਹੈ ਉਹ ਚਲਾਉਣ ਵਾਸਤੇ ਤਾਂ ਨਹੀਂ ਹੋ ਸਕਦੀ, ਜਿਹੜੀ ਵੇਖਣ ਵਾਸਤੇ ਉਹ ਚਲਾਉਣ ਵਾਸਤੇ ਤਾਂ ਹੋ ਨਹੀਂ ਸਕਦੀ, ਅਤੇ ਜਿਹੜੀ ਚਲਾਉਣੀ ਹੈ ਉਹ ਫਿਰ ਓਨੀ ਕੁ ਤਾਂ ਹੋਵੇ ਨਾ ਵੀ ਜਦੋਂ ਚੱਲੇ ਤਾਂ ਉਦੋਂ ਪਤਾ ਲੱਗੇ ਵੀ ਗੁਰੂ ਕੇ ਸਿੱਖ ਨੇ ਸ਼ਸਤਰ ਚਲਾਇਆ, ਓਨੀ ਕੁ ਤਾਂ ਹੋਵੇ। ਸਾਨੂੰ ਸਾਡੇ ਵਿਰਸੇ ਤੋਂ ਦੂਰ ਬੜੀ ਜ਼ਿਆਦਾ ਤਰੀਕੇ ਦੇ ਨਾਲ ਔਰ ਬੜੀ ਦੂਰ ਅੰਦੇਸੀ ਨਾਲ ਕੀਤਾ ਜਾ ਰਿਹਾ, ਸਾਨੂੰ ਸਾਡੇ ਵਿਰਸੇ ਤੋਂ ਦੂਰ ਕੀਤਾ ਜਾ ਰਿਹਾ। ਅਤੇ ਮਲਕ ਪਾਤਸ਼ਾਹ ਹੁਣ ਉੱਥੇ ਕਹਿ ਰਹੇ ਨੇ ਗੁਰੂ ਸਾਹਿਬ, ਉਹ ਸਿੱਖ ਆਪਦੇ ਸਿਰ 'ਤੇ ਸ਼ਸਤਰ ਰੱਖ ਕੇ ਬੈਠਾ, ਮਲਕ ਪਾਤਸ਼ਾਹ ਜੀ ਉੱਥੇ ਨਾ ਕਹਿੰਦੇ ਭਾਈ ਗੁਰੂ ਸਾਹਿਬ ਨੂੰ ਜਵਾਬ ਦੇ, ਕਹਿੰਦੇ ਸੇਵਾ ਮਾਂਜਣ ਕੀ ਹੋਏ ਤੈਸੇ ਜਥਾ ਪ੍ਰਥਮ ਮਲਕ ਹੋਵੇ। ਮਲਕ ਜੀ ਪਹਿਲਾਂ ਆਪਣੀ ਮੈਲ ਗਵਾ ਲਵਾ,
1: ਬੇਗਸਾ ਪ੍ਰਭੂ ਕੈ ਤੁਮਕੋ ਬਖਸ਼ਿਓ ਸ਼ਤਰਨ ਕੇ ਲਿਵਦਾਸਾ।
0: ਸਤਿਗੁਰੂ ਬੜੇ ਪ੍ਰਸੰਨ ਹੋਏ, ਪ੍ਰਸੰਨ ਹੋ ਕੇ ਮਾਲਕ ਨੇ ਆਪਣੇ ਮੁੱਖ ਤੋਂ ਬਚਨ ਕੀਤੇ, ਕਹਿੰਦੇ ਭਾਈ ਤੈਨੂੰ ਬਖਸ਼ਿਆ, ਤੈਨੂੰ ਸ਼ਸਤਰਾਂ ਦਾ ਦਾਸ ਕੀਤਾ, ਤੂੰ ਸਾਰੇ ਸ਼ਸਤਰਾਂ ਦੀ ਸੇਵਾ ਆਪ ਕਰਨੀ ਹੈ।
1: ਕਰੋ ਪ੍ਰੇਮ ਤੇ ਸੇਵਾ ਯੁੱਧ ਤੋ ਸਭ ਸੁਖ ਹੋਏ ਪਾਸਾ।
0: ਔਰ ਇਹ ਉਸ ਸਿੱਖ ਲਈ ਨਹੀਂ ਜੀ, ਇਹ ਸਾਡੇ ਸਾਰਿਆਂ ਲਈ ਹੈ। ਮਾਲਕ ਕਹਿੰਦੇ ਕਰੋ ਪ੍ਰੇਮ ਤੇ ਸੇਵਾ ਆਯੁੱਧ, ਪ੍ਰੇਮ ਦੇ ਨਾਲ ਸ਼ਸਤਰ ਦੀ ਸੇਵਾ ਕਰੋ, ਤੇ ਜਦੋਂ ਸ਼ਸਤਰ ਦੀ ਸੇਵਾ ਪ੍ਰੇਮ ਨਾਲ ਕਰਾਂਗੇ ਫਿਰ ਕਹਿੰਦੇ ਸਾਰੇ ਸੁਖ ਤੁਹਾਡੇ ਕੋਲ ਹੋਵਣਗੇ।
1: ਰਾਮ ਸਿੰਘ ਤੈ ਨਾਮ ਹੁਤੋ ਸੁਣ ਗੁਰ ਕੋ ਬੰਧਨ ਠਾਨੀ।
0: ਭਾਈ ਰਾਮ ਸਿੰਘ ਉਸ ਸਿੱਖ ਦਾ ਨਾਮ ਹੈ ਤੇ ਉਹ ਸਿੱਖ ਨੇ ਜਦੋਂ ਮਾਲਕ ਦੇ ਬਚਨ ਸੁਣੇ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ।
1: ਅੰਜਣ ਕਰਨ ਲਗਿਓ ਸ਼ੁਦ ਸ਼ਤਰਨ, ਪੁਣ ਸੁਖ ਲਹਿਓ ਮਹਾਨੀ।
0: ਫਿਰ ਮਾਲਕ ਜੀ ਦੀ ਬਖਸ਼ਿਸ਼ ਮਿਲੀ, ਗੁਰੂ ਸਾਹਿਬ ਨੇ ਆਖਿਆ ਸੇਵਾ ਕਰੋ। ਫਿਰ ਭਾਈ ਰਾਮ ਸਿੰਘ ਜੀ ਸ਼ਸਤਰ ਮਾਂਜਣ ਲੱਗੇ, ਨਾਲੇ ਸ਼ਸਤਰ ਮਾਂਜਦੇ ਨੇ, ਗੁਰੂ ਬਖਸ਼ਿਸ਼ ਸਦਾ ਸਦਕਾ ਅੰਦਰ ਵੀ ਮਾਂਜਿਆ ਗਿਆ, ਸ਼ਸਤਰ ਵੀ ਮਾਂਜੇ। ਤੇ ਕਵੀ ਜੀ ਕਹਿੰਦੇ ਮੁੜ ਕੇ ਫਿਰ ਉਹਨਾਂ ਬੇਅੰਤ ਸੁਖ ਪਏ ਹਨ। ਮਲਕ ਪਾਤਸ਼ਾਹ ਨੇ ਫਿਰ ਉਹਨਾਂ ਸਾਰੇ ਸ਼ਸਤਰਾਂ ਨੂੰ ਨਾ ਉੱਚੇ ਥਾਂ ਉੱਤੇ ਰੱਖ, ਹਨਾ, ਸਾਰਿਆਂ ਦੀ ਸੇਵਾ ਸੰਭਾਲ ਹੋਈ, ਸਾਰੇ ਸ਼ਸਤਰਾਂ ਨੂੰ ਫਿਰ ਉੱਚੇ ਥਾਂ ਉੱਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਰਖਵਾਉਂਦੇ ਹਨ।
1: ਅਨੰਤ ਕਾਰਨੀ ਪਖੋਗਨੀ ਸੰਘਾਰਨੀ ਪਵਾ ਵਿਸਾਲ ਤਾਰਨੀ ਭਯੰਹਰੀ ਅਖੰਡ ਕਾ।
0: ਫਿਰ ਉਹ ਸਾਰੇ ਸ਼ਸਤਰ ਜਿਵੇਂ ਆਪਾਂ ਗੁਰੂ ਸਾਹਿਬ ਦੇ ਬੋਲ ਜਿਵੇਂ ਪੜ੍ਹਦੇ ਹਾਂ ਨਾ, ਵੀ ਜਿਹੜੇ ਇਹ ਨੇ ਇਹ ਸਾਡੇ ਪੀਰ ਨੇ, ਸ਼ਸਤਰ ਜਿਹੜੇ ਨੇ ਯਹੀ ਹਮਾਰੇ ਪੀਰ ਦੇ ਰੂਪ ਵਿੱਚ, ਬਸ ਉਸ ਰੂਪ ਵਿੱਚ ਸਤਿਕਾਰ ਕਰਨਾ। ਪੀਰ ਦਾ ਭਾਵ ਉੱਥੇ ਹੈ ਨਾ, ਜਿਵੇਂ ਪੀਰ ਦਾ ਅਰਥ ਤੇ ਆਪਾਂ ਪੂਜਣ ਯੋਗ ਸ਼ਖਸੀਅਤ, ਤੇ ਸ਼ਸਤਰ ਜਿਹੜੇ ਨੇ ਇਹ ਸਾਡੇ ਲਈ ਪੂਜਣ ਯੋਗ, ਪੂਜਣ ਯੋਗ ਭਾਵ ਸਤਿਕਾਰ ਯੋਗ। ਕਦੇ ਵੀ ਵੇਖੋ ਜੋ ਥਾਂ ਗੁਰੂ ਸਾਹਿਬ ਦੀ ਹੈ ਉਹ ਗੁਰੂ ਸਾਹਿਬ ਦੀ ਹੈ, ਗੁਰੂ ਪਾਤਸ਼ਾਹ ਦਾ ਅਦਬ ਸਤਿਕਾਰ ਆਪਣੀ ਥਾਵੇਂ ਹੈ, ਸ਼ਸਤਰਾਂ ਦਾ ਅਦਬ ਸਤਿਕਾਰ ਆਪਣੀ ਥਾਵੇਂ ਹੈ। ਨਾ ਗੁਰੂ ਕਾ ਸਿੱਖ ਗੁਰੂ ਦੀ ਬੇਅਦਬੀ ਜਰੇ, ਤੇ ਨਾ ਸ਼ਸਤਰ ਦੀ, ਨਾ ਸ਼ਸਤਰ ਦੀ। ਫਿਰ ਇਸ ਤਰ੍ਹਾਂ ਜੀ ਮਾਲਕ ਪਾਤਸ਼ਾਹ ਨੇ ਉੱਥੇ ਨਾ ਸਾਰੇ ਗੁਰੂ ਕਿਆਂ ਸਿੱਖਾਂ ਨੂੰ ਆਪ ਬਖਸ਼ਿਸ਼ ਕਰਦਿਆਂ ਹੋਇਆਂ, ਮਤ ਦਿੰਦਿਆਂ ਹੋਇਆਂ, ਅਤੇ ਇਹਨਾਂ ਸ਼ਸਤਰਾਂ ਦੀ ਸੇਵਾ ਸੰਭਾਲ ਕਰਵਾ ਕੇ ਅਤੇ ਸਭਨਾਂ ਨੂੰ ਨਾ ਮਤ ਦੇਖੋ। ਗੁਰੂ ਸਾਹਿਬ ਦਾ ਭਾਵ ਇਹ ਹੀ ਸੀ ਵੀ ਜਿੱਥੇ ਸੇਵਾ ਕਰਨੀ ਹੈ ਉੱਥੇ ਸੇਵਾ ਦੇ ਨਾਲ ਨਾਲ ਅਸੀਂ ਇਹਨਾਂ ਦੀ ਸੰਭਾਲ ਵੀ ਕਰਨੀ, ਸੰਭਾਲ ਦੇ ਨਾਲ ਨਾਲ ਅਸੀਂ ਇਹਨਾਂ ਦਾ ਸਤਿਕਾਰ ਵੀ ਕਰਨਾ ਹੈ। ਜਿਵੇਂ ਆਪਾਂ ਹੁਣ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਸੀਸ ਨਿਭਾਉਂਦੇ ਹਾਂ, ਨਮਸਕਾਰ ਕਰਦੇ, ਗੁਰੂ ਸਾਹਿਬ ਦੇ ਅੱਗੇ ਸ਼ਸਤਰ ਵੀ ਸਜੇ ਹੋਏ ਨੇ। ਕਿਸੇ ਗੁਰੂ ਘਰ ਚਲੇ ਜਾਓ, ਕਿਸੇ ਵੀ ਗੁਰੂ ਘਰ ਚਲੇ ਜਾਓ, ਹਰ ਗੁਰੂ ਘਰ ਦੇ ਵਿੱਚ ਗੁਰੂ ਪਾਤਸ਼ਾਹ ਦੇ ਅੱਗੇ ਸ਼ਸਤਰ ਵੀ ਸਜੇ ਹੋਏ ਨੇ। ਇੱਥੋਂ ਤੱਕ ਜੇ ਆਪਾਂ ਹਰਿਮੰਦਰ ਸਾਹਿਬ ਜੀ ਦੀ ਗੱਲ ਵੀ ਕਰੀਏ ਤਾਂ ਉੱਥੇ ਵੀ ਸਤਿਗੁਰੂ ਦੇ ਸਨਮੁੱਖ ਸ਼ਸਤਰ ਸਜੇ ਹੋਏ ਨੇ। ਜਿੱਥੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਨਮਸਕਾਰ ਕਰਦੇ ਹਾਂ, ਉੱਥੇ ਸਹਿਜ ਸੁਭਾਅ ਸਾਡਾ ਸਿਰ ਸ਼ਸਤਰਾਂ ਅੱਗੇ ਵੀ ਨਿਭਦਾ ਹੈ, ਸ਼ਸਤਰਾਂ ਅੱਗੇ ਵੀ ਨਿਭਦਾ। ਇਹ ਸਾਡਾ ਸਤਿਕਾਰ ਹੈ ਜੋ ਸ਼ਸਤਰਾਂ ਲਈ ਬਣਦਾ, ਜੋ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ। ਇਹੀ ਮਤ ਮਲਕ ਪਾਤਸ਼ਾਹ ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਿੱਖਾਂ ਨੂੰ ਬਖਸ਼ਦੇ ਹਨ।
1: ਸਬੁੱਧ ਯੁੱਧ ਕ੍ਰੋਧਤਾ ਵਿਰੁੱਧ ਬੁੱਧ ਉਧਤਾ ਅਰੁੱਧ ਰਿੱਧ ਸਿੱਧਤਾ ਪ੍ਰਬੁੱਧ ਸ਼ੁੱਧ ਮੰਡਕਾ।
0: ਮਲਕ ਪਾਤਸ਼ਾਹ ਕਹਿੰਦੇ ਭਾਈ ਜਿਹੜੀ ਚੰਡੀ ਹੈ ਨਾ, ਚੰਡੀ ਭਾਵ ਕਿਰਪਾਨ, ਇਹ ਯੁੱਧ ਕਰਨ ਵਿੱਚ ਕਰਨ ਵਾਸਤੇ ਹੈ, ਯੁੱਧ ਕਰਨ ਵਾਸਤੇ ਹੈ, ਯੁੱਧ ਦੇ ਵਿੱਚ ਅਕਲ ਦੇ ਨਾਲ ਵਰਤੋਂ ਕਰਨ ਵਾਸਤੇ ਔਰ ਵੈਰੀਆਂ ਦਾ ਨਾਸ਼ ਕਰਨ ਵਾਲੀ ਹੈ। ਸ਼ਸਤਰ ਕੋਲੇ ਹੋਵੇ, ਸੋਹਣਾ ਹੋਵੇ, ਚੰਗਾ ਹੋਵੇ, ਦਰਸ਼ਨੀ ਹੋਵੇ, ਤੇ ਦਰਸ਼ਨੀ ਹੋਣ ਦੇ ਨਾਲ ਨਾਲ ਚੰਗਾ ਵਰਤਣ ਯੋਗ ਵੀ ਹੋਵੇ, ਇਕੱਲਾ ਦਰਸ਼ਨੀ ਨਾ ਹੋਵੇ ਵਰਤਣ ਯੋਗ ਵੀ ਹੋਵੇ। ਜਿੱਥੇ ਉਹ ਸ਼ਸਤਰ ਵਰਤਣ ਯੋਗ ਹੈ ਤੇ ਦਰਸ਼ਨੀ ਹੈ, ਚੇਤਾ ਰੱਖੋ ਸ਼ਸਤਰ ਜਿਹੜਾ ਇਹਦੀ ਵਰਤੋਂ ਵੀ ਅਕਲ ਨਾਲ ਕਰਨੀ ਹੈ, ਬੁੱਧੀ ਨਾਲ ਕਰਨੀ ਹੈ। ਸ਼ਸਤਰ ਦੀ ਅਕਲ ਵਰਤੋਂ ਕਦੇ ਬੇਸੁੱਧ ਹੋ ਕੇ ਨਹੀਂ, ਕਦੇ ਵੀ ਬੇਸੁੱਧ ਹੋ ਕੇ ਸ਼ਸਤਰ ਨਹੀਂ ਵਰਤਣਾ। ਜਦੋਂ ਵੀ ਬੇਸੁੱਧ ਹੋ ਕੇ ਸ਼ਸਤਰ ਵਰਤਿਆ ਜਾਏਗਾ ਉਦੋਂ ਨੁਕਸਾਨ ਹੋਏਗਾ, ਉਦੋਂ ਲਾਭ ਨਹੀਂ। ਸ਼ਸਤਰ ਦੀ ਜਦੋਂ ਵਰਤੋਂ ਕਰਨੀ ਹੈ ਉਦੋਂ ਸੁੱਧ ਨਾਲ, ਬੁੱਧੀ ਦੇ ਨਾਲ ਕਰਨੀ ਹੈ, ਮਤ ਨਾਲ, ਅਕਲ ਨਾਲ ਕਰਨੀ ਹੈ। ਮਾਲਕ ਕਹਿੰਦੇ ਜਦੋਂ ਅਕਲ ਨਾਲ ਵਰਤੋਂ ਕੀਤੀ ਜਾਂਦੀ ਹੈ ਨਾ, ਫਿਰ ਇਹ ਦੁਸ਼ਮਣਾਂ ਦਾ ਨਾਸ਼ ਕਰਦੀ ਹੈ।
1: ਸੰਜੋਰ ਕੋਰ ਲਚਨਾ ਜਪੰਤ ਸੋਚ ਮੋਚਨਾ ਸੁਚੇਤ ਚਿਤ ਰੋਚਨਾ ਰਿਪੂਰਨ ਕੋ ਕਮੰਡਕਾ।
0: ਇਸ ਤਰ੍ਹਾਂ ਨਾ ਜ਼ੋਰ ਵਾਲੇ ਭਿਆਨਕ ਨੇਤਰਾਂ ਵਾਲਾ ਇਹ ਜਦੋਂ ਸ਼ਸਤਰ ਨੂੰ ਚਲਾਉਣਾ, ਫਿਰ ਚਲਾਉਣਾ ਬਲ ਦੇ ਨਾਲ ਜ਼ੋਰ ਨਾਲ ਵੀਰ ਰਸ ਦੇ ਵਿੱਚ ਆ ਕੇ, ਅਤੇ ਜਿਹੜਾ ਇਹਦੇ ਅੱਗੇ ਆਵੇ ਫਿਰ ਜਿੱਡਾ ਮਰਜ਼ੀ ਵੱਡਾ ਘਮੰਡੀ ਕਿਉਂ ਨਾ ਹੋਵੇ, ਵੱਡੇ ਤੋਂ ਵੱਡੇ ਘਮੰਡੀਆਂ ਦਾ ਵੀ ਇਹ ਨਾਸ਼ ਕਰਦੀ। ਜਦੋਂ ਤੇਗ ਚੱਲਦੀ ਹੈ, ਚੰਡੀ ਜਦੋਂ ਚੱਲਦੀ ਹੈ, ਫਿਰ ਘਮੰਡੀ ਜਿੱਡਾ ਮਰਜ਼ੀ ਵੱਡਾ ਹੋਵੇ ਘਮੰਡ ਤੇ ਪਲਾਂ ਵਿੱਚ ਵਿਨਾਸ਼ ਕਰ ਦਿੰਦੀ ਹੈ। ਇਕੱਲਾ ਘਮੰਡ ਹੀ ਨਹੀਂ, ਘਮੰਡ ਦੇ ਨਾਲ ਨਾਲ ਵੈਰੀ ਨੂੰ ਵੀ ਨਾਸ਼ ਕਰ ਦਿੰਦੀ ਹੈ।
1: ਸੁੰਭ ਸੁੰਭ ਖੰਡਕਾ ਅਸੁਰ ਦਲ ਡੰਡਕਾ ਵਿਹੰਡ ਚੰਡ ਮੁੰਡਕਾ ਪ੍ਰਚੰਡ ਤੁੰਡ ਚੰਡਿਕਾ।
0: ਇੱਥੋਂ ਤੱਕ ਕਹਿੰਦੇ ਅਸੁਰ ਭੈੜੀ, ਜਿਹੜੇ ਅਸੁਰ ਸ਼ਬਦ ਵਰਤਿਆ ਜਾਂਦਾ ਦੈਂਤਾਂ ਦੇ ਵਾਸਤੇ, ਮਾੜੀ ਮਤ ਵਾਲਿਆਂ ਨੂੰ ਦੰਡ ਦੇਣ ਵਾਲੀ ਹੈ ਇਹ, ਔਰ ਪ੍ਰਚੰਡ ਹੈ, ਬਹੁਤ ਤੇਜ਼ ਹੈ, ਬਲ ਵਾਲੀ ਹੈ। ਇੱਥੋਂ ਤੱਕ ਵੈਰੀਆਂ ਦਾ ਨਾਸ਼ ਕਰਨ ਵਾਲੀ ਇਹ ਚੰਡੀ ਰੂਪ ਦੇ ਵਿੱਚ ਤਲਵਾਰ, ਕਿਰਪਾਨ ਰੂਪ ਦੇ ਵਿੱਚ, ਜਿਹੜਾ ਵੀ ਅੱਗੇ ਵੈਰੀ ਆਵੇ, ਮੰਦੀ ਮਤ ਵਾਲਾ, ਮੰਦੀ ਬੁੱਧੀ ਵਾਲਾ ਆਵੇ, ਇਹ ਉਸ ਮੰਦੀ ਮਤ, ਉਸ ਮੰਦੀ

0: ਫਿਰ ਦ੍ਰਿੜੰਤ ਦ੍ਰਿੜ ਰੱਖਣ ਵਾਲੀ ਹੈ ਨਾ, ਔਰ ਬਿਲੰਤ ਦੈਂਤ ਦਾਹਕ ਆ, ਦੈਂਤਾਂ ਨੂੰ ਦਾਹ ਦੇਣ ਵਾਲੀ, ਖਤਮ ਕਰ ਦੇਣ ਵਾਲੀ, ਵਿਸ਼ਾਲ ਰੂਪ ਦੇ ਵਿੱਚ ਵਿਸ਼ਾਲ ਤੇਜ਼ ਬਲ ਵਾਲੀ, ਤਾਕਤ ਵਾਲੀ। ਔਰ ਇਸੇ ਤਰ੍ਹਾਂ ਜੰਗ ਦੇ ਮੈਦਾਨ ਅੰਦਰ ਜ਼ੋਰ ਬਲ ਦੇ ਨਾਲ, ਤਾਕਤ ਦੇ ਨਾਲ ਆਪਣੀ ਜਿਹੜਾ ਤੇਜ਼ ਹੈ, ਪ੍ਰਤਾਪ ਹੈ, ਉਹਨੂੰ ਪ੍ਰਗਟ ਕਰਨ ਵਾਲੀ ਹੈ।
1: ਪਾਨਸ਼ੋਨ ਬੀਰ ਜਾ ਵਿਸਾਲ ਬਹੁ ਬੀਰ ਜਾ ਮਜਾਰ ਜੰਗ ਤੀਰ ਜਾ ਬਿਸੰਬਰ ਇਕ ਪਾਲਕਾ।
0: ਔਰ ਇਥੋਂ ਤੱਕ ਕਹਿੰਦੇ ਭਾਈ ਪ੍ਰਾਣਾਂ ਦਾ ਨਾਸ਼ ਕਰਨ ਵਾਲੀ, ਭੈੜੇ ਪੁਰਸ਼ਾਂ ਦਾ ਨਾਸ਼ ਕਰਨ ਵਾਲੀ, ਜੰਗ ਦੇ ਵਿੱਚ ਧੀਰਜ ਦੇਣ ਵਾਲੀ, ਜਿੰਨਾ ਸ਼ਸਤਰ ਚੰਗਾ ਹੋਏਗਾ ਓਨਾ ਹੀ ਜੰਗ ਦੇ ਮੈਦਾਨ ਵਿੱਚ ਧੀਰਜ ਹੋਏਗਾ। ਜਿੰਨਾ ਸ਼ਸਤਰ ਚੰਗਾ ਹੋਏਗਾ, ਜਿਹਦੇ ਕੋਲ ਚੰਗਾ ਸ਼ਸਤਰ ਹੋਵੇ, ਅਗਲਾ ਕਹਿੰਦਾ ਨਾ ਵੀ ਪਰਵਾਹ ਨਹੀਂ ਕੋਈ ਭਾਈ, ਆਪਾਂ ਬਹੁਤ ਦੂਰ ਤੱਕ ਮਾਰ ਕਰ ਸਕਦੇ। ਅਤੇ ਜੇ ਸ਼ਸਤਰ ਮਾੜਾ ਹੋਵੇ, ਅਗਲੇ ਨੂੰ ਸੋਚੀ ਪੈ ਜਾਂਦੀ ਵੀ ਅੱਗੋਂ ਜੇ ਤਗੜੇ ਸ਼ਸਤਰ ਵਾਲਾ ਹੋਇਆ ਤਾਂ ਆਪਾਂ ਕੀ ਕਰਾਂਗੇ। ਜਿੰਨਾ ਸ਼ਸਤਰ ਚੰਗਾ ਹੋਏਗਾ ਓਨਾ ਹੀ ਧੀਰਜ, ਓਨਾ ਹੀ ਸਬਰ, ਓਨਾ ਹੀ ਜੰਗ ਦੇ ਮੈਦਾਨ ਵਿੱਚ ਦ੍ਰਿੜਤਾ ਹੋਏਗੀ। ਜਿੰਨਾ ਸ਼ਸਤਰ ਮਜ਼ਬੂਤ, ਜਿੰਨਾ ਸ਼ਸਤਰ ਚੰਗਾ ਹੋਏਗਾ। ਮਝਾਰ ਜੰਗ ਧੀਰ ਜਾ ਨਾ, ਜੰਗ ਦੇ ਵਿੱਚ ਧੀਰਜ ਦੇਣ ਵਾਲੀ ਔਰ ਬਲ ਵਾਲੀ ਨਾ, ਤਾਕਤ ਵਾਲੀ, ਤੇਜ ਪ੍ਰਤਾਪ ਵਾਲੀ, ਜਿੰਨਾ ਸ਼ਸਤਰ ਚੰਗਾ ਓਨਾ ਹੀ ਜੰਗ ਵਿੱਚ ਧੀਰਜ ਫਿਰ ਮਿਲਦਾ ਹੈ।
1: ਕਾਣ ਪੁੰਜ ਤੀਕ ਨਾ ਸਕੋਦ ਲਾਲ ਈਸ਼ਨਾ ਦਿਖਾਏ ਰੂਪ ਪੀਸ਼ਨਾਸ਼ ਪਸ਼ ਛਤਰ ਬਾਲਕਾ।
0: ਇਹ ਸਾਰੀ ਹੁਣ ਚੰਡੀ ਦੀ ਜੀ ਸ਼ੋਭਾ ਗੁਰੂ ਸਾਹਿਬ ਕਰ ਰਹੇ ਨਾ, ਕਿਰਪਾਨ ਦੀ ਸ਼ੋਭਾ ਵੀ, ਜੇ ਜੰਗ ਰੂਪ ਦੇ ਵਿੱਚ ਇਹ ਭਿਆਨਕ ਰੂਪ ਅੰਦਰ ਹੋਵੇ ਫਿਰ ਇਹ ਕ੍ਰੋਧ ਵਿੱਚ ਆਈ ਹੋਈ ਲਾਲ ਹੋ ਜਾਂਦੀ ਹੈ ਨਾ, ਚੰਡੀ ਲਾਲ ਹੋ ਜਾਂਦੀ ਮੁੜ ਕੇ ਜਦੋਂ ਲਹੂ ਲੱਗੇ ਫਿਰ ਚੰਡੀ ਲਾਲ ਹੋ ਜਾਂਦੀ। ਔਰ ਕਹਿੰਦੇ ਫਿਰ ਦਿਖਾਏ ਰੂਪ ਭੀਸ਼ਣਾ, ਫਿਰ ਇਹ ਭਿਆਨਕ ਰੂਪ ਵਿਖਾਉਂਦੀ ਹੈ, ਅਤੇ ਭਿਆਨਕ ਰੂਪ ਵਿਖਾਉਂਦਿਆਂ ਸੁਪਛ ਛਤਰ, ਫਿਰ ਪਸ਼, ਪਸ਼ ਮਤਲਬ ਖਾ ਜਾਣਾ, ਸ਼ਤਰੂ ਤਾਂ ਇੱਦਾਂ ਖਾ ਜਾਂਦੀ ਜਿਵੇਂ ਬਾਲਕ ਖਾਧਾ ਜਾਵੇ, ਉਸ ਰੂਪ ਦੇ ਵਿੱਚ ਇਹ ਚੰਡੀ, ਇਹ ਕਿਰਪਾਨ ਫਿਰ ਸ਼ਤਰੂ ਦਾ ਨਾਸ਼।

ਕਹਿੰਦੇ ਭਾਈ ਇਹ ਦਾਸਾਂ ਦੀ ਸੰਭਾਲ ਮਤਲਬ ਆਪਣੇ ਸੇਵਕਾਂ ਦੀ ਸੰਭਾਲ ਕਰਦੀ ਹੈ, ਦੈਂਤਾਂ ਦਾ ਘਾਲ ਕਰ ਘਾਣ ਕਰਦੀ ਹੈ, ਇਸ ਲਈ ਇਸ ਚੰਡੀ ਇਸ ਕਿਰਪਾਨ ਦੇ ਅੱਗੇ ਹਮੇਸ਼ਾ ਨਮਸਕਾਰ ਹੈ, ਹਮੇਸ਼ਾ ਇਸ ਸ਼ਸਤਰ ਦਾ ਸਤਿਕਾਰ, ਸ਼ਸਤਰਾਂ ਦਾ ਸਤਿਕਾਰ ਹੈ, ਅਦਬ ਹੈ। ਇਸ ਤਰ੍ਹਾਂ ਜੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉੱਥੇ ਸਿੱਖਾਂ ਨੂੰ ਮਤ ਬਖਸ਼ਦੇ ਨੇ, ਸ਼ਸਤਰਾਂ ਦੀ ਸੰਭਾਲ ਵਾਸਤੇ ਸੋਝੀ ਬਖਸ਼ਦੇ ਨੇ। ਅਗਾਂਹ ਹੋਰ ਕਿਹੜਾ ਕੌਤਕ ਹੈ ਅਤੇ ਕੀ ਉਪਦੇਸ਼ ਹੈ ਜੋ ਧੰਨ ਗੁਰੂ ਕਲਗੀਧਰ ਸਾਹਿਬ ਆਪਣੇ ਸਿੱਖਾਂ ਨੂੰ ਬਖਸ਼ਦੇ ਨੇ। ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਗ ਤੇਰੇ, ਤੁਮਰੀ ਕਿਰਪਾ ਮੈਂ ਸੂਖ ਨੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ।

ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸ਼ਬਦ ਬੁਝਾਏ। ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਤਾਏ। ਸਭ ਥਾਈ ਹੋਏ ਸਹਾਏ ਦਸਵੇਂ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ।

ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਵਾਸ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ।

ਪਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਨਾਇੰਦਰ ਗੋਰੇ ਇਤਿਹਾਸ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚਲੀ ਰਹਿਣ। ਸੁਖੋ ਟਲ ਗੁਰ ਸੇਵੀਐ ਐਣ ਸਹਿਜ ਸੁਭਾਇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੇ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਚੱਕੀ ਐ ਤੁਧ ਦਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਉਹ ਸੋਹਿਲਾ ਰਾਹ ਗਾਉੜੀ ਦੇਵਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ ਕਰਤੇ ਕਾ, ਹੋਏ ਵਿਚਾਰ ਹੋ ਤਿਤ ਕਰ ਗਾਵਹੋ। ਸੋਹਿਲਾ ਸਿਵਰਿਓ ਸਿਰਜਨਹਾਰੋ, ਤੁਮ ਗਾਵਹੋ ਮੇਰੇ ਨਿਰਪੋ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਿਆ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲੀਅਣ ਦੇਖੇਗਾ ਦੇਵਨਹਾਰ, ਤੇਰੇ ਦਾਣੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵਹੋ ਤੇਲ, ਦੇਹੋ ਸਜਣ ਸੀਸੜੀਆਂ ਜਿਹੋ ਵੈ ਸਾਹਿਬ ਸਿਉ ਮੇਲ। ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰੀਐ ਨਾਨਕ ਸਿਧੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸੂਏ ਚਸਿਆ ਕੜੀਆਂ ਪਹਿਰਾ, ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਖੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮਹਿਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ। ਵਾਹ ਜੰਤ ਫੇਰੀ ਰਹਾਓ ਸਹਿ ਸਵ ਨੈਣ, ਨਨ ਨੈਣ ਹੈ ਤੋਏ ਕਹੋ ਸਹਿ ਸਮੂਰਤ ਨਨਾ ਏਕ ਤੋਹੀ। ਸਹਿਤ ਪਦ ਬਿਮਲ ਨਨ ਏਕ ਪਦ ਗੰਧ ਬਿਣ, ਸਹਿ ਸਵ ਗਾਂਧੇ ਵਿਚਲਤ ਮੋਹੀ। ਸਾਮੈ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਾਮੈ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਪਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋ ਬਿਤ ਮਨੋ, ਅਨ ਦਿਨ ਮੋਹੇ।

ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਵੱਡਾ ਏ ਜਨ ਨਾਨਕ ਨਾਮ ਆਧਾਰ ਟੇਕੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਹ ਗਾਉੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਗੈ ਬਸਨ ਸੁਹੇਲਾ ਆਓ ਦਟੈ ਦਿਨ ਸਰੈ ਨਾਰੇ ਮਨ ਗੁਰਮਿਲਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗੇ।

0: ਸਰਬਰਜਾਇ ਮਹਲਾ ਦੂਜਾ।
1: ਇਹ ਦਖ ਸੱਚਾ ਕੀ ਹੈ ਕੋਠੜੀ ਸੱਚਾ ਕਾ ਵਿਚਵਾਸ, ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਵਿਨਾਸ਼, ਇੱਕ ਨਾ ਪਾਣੇ ਕਾੜਲ ਇੱਕ ਨਾ ਮਾਇਆ ਵਿੱਚ ਨਿਵਾਸ, ਵਿਆਖਣਾ ਜਾਪੇ ਜੇ ਕਿਸਿਆਣੇ ਰਾਸ, ਨਾਨਕ ਗੁਰਮੁਖ ਜਾਣੀ।

0: ਮਹਲਾ ਪਹਿਲਾ।
1: ਕੁਦਰਤ ਦੱਸਿਆ, ਕੁਦਰਤ ਸੁਣਿਆ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੇ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇ ਪਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਬਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੇ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਣ ਅਭਿਮਾਨ, ਕੁਦਰਤ ਪਾਉਣ ਪਾਣੀ ਬੈਸੰਤਰ,

0: ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਸੱਚ ਸਭਾ ਦੀਵਾਨ ਸੱਚ ਸੱਚੇ ਪਹਿ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨੋਹ ਪਵਹਿ ਅਮੁੱਲੋ ਜਿਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾਏ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਵਿਦਿਉਸਤਤ ਕਰੀਐ ਸਿੱਧ ਸਾਧਿਕ ਤੇ ਤੀਸ ਕੋਰ ਤਿਰ ਕੀਮ ਨ ਪਰੀਐ ਬ੍ਰਹਮਾ ਦਿਕ ਸੰਕਾਦ ਸੇਖ ਗੁਣ ਅੰਤ ਨ ਪਾਏ ਅਗੋ ਗਹਿੋ ਨਹੀਂ ਜਾਏ ਪੂਰ ਸ੍ਰ

0: ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਣਾ ਮਿਲੈ ਦਾਨ ਸੰਤ ਰੇਨ ਜਿਹ ਲਗ ਭਉਜਲ ਤਰਣਾ। ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ। ਬੱਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਬੱਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ।
1: ਸਤਿਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜ ਤਿੰਨ ਜਨ ਦੁੱਖ ਪਾਪ ਕੋ ਕਤ ਹੋਵੇ ਜੀਓ। ਤਾਰਨ ਤਰਨ ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੇ ਸ਼ਬਦ ਰਿੱਧ ਵਿਚਾਰੇ।

ਧਾਵੈ ਪਲਕ ਨਾ ਸੋਵੈ ਜਿਉ, ਜਾ ਕੋ ਦੇਖਤ ਦਰਿਦਰ ਜਾਵੈ, ਨਾਮ ਸੁਣ ਧਾਨ ਪਾਵੈ, ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜਿਉ, ਸਤਿਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜ, ਤਿੰਨ ਜਨ ਦੁਖ ਪਾਪ ਕੋਕਤ ਹੋਵੇ।

सजन सचा पात साहो सिर साहां दे साहो जिस पास

तिस जन को हौं बलिहारी, जिन शिष्ट साजी सोई हर जाने।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਐਸੇ ਦੀਨ ਦਿਆਲ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਸਭਨਾਂ ਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਸੋਹੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 735 ਅਤੇ 737 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵ

ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤਣ ਪਈਆਂ ਨਾਨਕ ਸੇ ਤਲ ਹੋਵੇ ਸਾਰ ਗਿਆਨ ਨਾ ਕਰੀ ਟੁੰਡੀਐ ਕਥਨਾ ਕਰੜਾ ਸਾਰ ਕਰਮ ਲੈ ਤਾਂ ਪਾਈਐ ਹੋਰ ਇੱਕ।

これ

ਹੋਤਾ ਕਿਉਂ ਜਾਗੇ ਗੁਰਬਣ ਸੋਤਾ, ਪਗ ਅਪਤਾਣਾ ਆਪਣਾ ਕਿਆ ਕਮਾਣਾ, ਅਲਮਲ ਖਾਏ ਸਿਰ ਸ਼ਾਹੀ ਪਾਈ, ਮੂਰਖ ਅੰਧਾ ਪਤ ਗਵਾਈ ਵਿਣ ਨਾਵੇਂ ਕਿਸ਼ਥਾਏ ਨਾ ਪਾਈ, ਰਹਿ ਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੇ, ਸਤਿਗੁਰ ਭੇਟੇ ਸੋ ਸੁਪਾਏ ਹਰ ਕਾਨੂੰ ਮਨ ਵਸਾਏ, ਨਾਨਕ ਮੰਦਰ ਕਰੇ ਸੋ ਪਾਏ, ਆਸ ਦੇ ਸਤਨ ਕੇ ਹਮੇ ਸ਼ਬਦ ਜਲਾਏ ਪੜੀ।

0: ਸਜ ਕੂੜੋ ਕੂੜ ਮਹਲਾ ਪਹਿਲਾ।
1: ਸੱਚ ਤਾਂ ਪਰਜਾਣਿਆ ਜਾਂ ਹਿਰਦੈ ਸੱਚਾ ਹੋਏ, ਕੂੜ ਕੇ ਮਲ ਉਤਰੈ ਤਨ ਕਰੇ ਹਸ਼ਾ ਤੋਏ। ਸੱਚ ਤਾਂ ਪਰਜਾਣਿਆ ਜਾਂ ਸੱਚ ਤੇਰੇ ਪਿਆਰ ਨੋ, ਸੁਣ ਮਨ ਰਹਿਸੀਆ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰਜਾਣਿਆ ਜਾਂ ਜੁਗਤ ਜਾਣੇ ਜੀਓ, ਤਰਤ ਪਾਇਆ ਸਾਧਕ ਹੈ ਕੁਛ ਦੇਹ ਕਰਤਾ ਬੀਓ। ਸੱਚ ਤਾਂ ਪਰਜਾਣਿਆ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ